ਜੀ ਸੁਣੇ ਸਜਣੋ, ਹਮੇਸ਼ਾ ਦੀ ਵਾਂਗ ਤੁਹਾਡੀ ਖਿਦਮਤ ਦੇ ਵਿੱਚ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਪੇਸ਼ ਕਰਨ ਦੇ ਵਾਸਤੇ ਤੁਹਾਡਾ ਭਰਾ ਤੁਹਾਡਾ ਆਰਜੇ ਮੁਹੰਮਦ ਆਦਿਲ ਸਿਆਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ। ਆਪਣੇ ਆਰਜੇ ਮੁਹੰਮਦ ਆਦਿਲ ਸਿਆਲ ਦਾ ਮੁਹੱਬਤ ਭਰਾ ਸਲਾਮ ਕਬੂਲ ਕਰੇ ਸੋ। ਅਸਲਾਮ ਅਲੈਕੁਮ ਜੀ ਸਮਾਈਨ, ਜਿੱਥੇ ਜਿੱਥੇ ਵੀ ਮੇਰੀ ਆਵਾਜ਼ ਸੁਣੀ ਵੈਂਦੀ ਪਈ ਹੈ, ਸਾਰੇ ਸੱਜਣਾਂ ਕੋ, ਚਾਹੇ ਉਹ ਮੇਰੇ ਭਰਾ ਹਨ, ਚਾਹੇ ਮੇਰੇ ਭੈਣੀ ਹਨ, ਚਾਹੇ ਬਜ਼ੁਰਗ ਹਨ, ਚਾਹੇ ਨੌਜਵਾਨ ਹਨ, ਚਾਹੇ ਛੋਟੇ ਨੰਨੇ ਮੁੰਨੇ ਬਾਲ ਹਨ, ਸਾਰਿਆਂ ਕੋ ਮੈਂ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਦੇ ਵਿੱਚ ਖੁਸ਼ ਆਮਦੀਦ ਆਖਸਾਂ, ਸਤ ਬਿਸਮਿਲਾ ਆਖਸਾਂ। ਜੀ ਆਇਆਂ ਨੂੰ ਹਰ ਕਦਾਂ ਆਓ ਅਤੇ ਪਖੈਰ ਰਾਗਲੇ। ਜੀ ਸਹੀ, ਇਤਵਾਰ ਦੀ ਦੀਵਾਰ ਹੈ, ਸੋਹਣੇ ਅਤੇ ਬਾਬਰਕਤ ਇਸਲਾਮੀ ਮਹੀਨੇ ਜ਼ੁਲਹਜਾ ਦੀ 7 ਤਾਰੀਖ ਥੀਂਦੀ ਪਈ ਹੈ ਅਤੇ ਮਈ ਦੇ ਮਹੀਨੇ ਦੀ 24 ਤਾਰੀਖ ਹੈ ਅਤੇ ਜੇਠ ਦੀ 6 ਤਾਰੀਖ ਹੈ ਅਤੇ ਇਹ ਟਾਈਮ ਸਾਡੇ ਸਟੂਡੀਓ 'ਚ ਲੱਗੀ ਹੋਈ ਘੜੀ ਦੇ ਮੁਤਾਬਿਕ 7:09 ਥੀਂਦੇ ਪਏ ਹਨ। ਸਮਾਂ ਇੰਝ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਤੁਹਾਡਾ ਆਪਣਾ ਪ੍ਰੋਗਰਾਮ ਹੈ, ਤੁਹਾਡਾ ਆਪਣਾ ਕਲਚਰਲ ਪ੍ਰੋਗਰਾਮ ਹੈ। ਇਹਦੇ ਵਿੱਚ ਸਾਰੇ ਸੱਜਣ ਸ਼ਾਮਿਲ ਵੀ ਥੀ ਸਕਦੇ, ਆਪਣਾ ਫੀਡਬੈਕ ਵੀ ਤੁਸੀਂ ਭੇਜ ਸਕਦੇ ਹੀ ਵੇ। ਕੋਈ ਪੈਗਾਮ, ਕੋਈ ਸ਼ੇਅਰ, ਕੋਈ ਗੱਲ ਅਗਰ ਤੁਸੀਂ ਕਰਨਾ ਚਾਹੋ, ਸਾਰੇ ਪ੍ਰੋਗਰਾਮ ਵਿੱਚ ਰੱਲਾ ਪਾਉਣਾ ਚਾਹੁੰਦੇ ਹੀ ਵੇ, ਰਲ ਸਕਦੇ ਹੀ ਵੇ। ਤਾਂ ਸਹੀ ਉਹਦੇ ਵਾਸਤੇ ਸਿੰਪਲ ਜਿਹਾ ਸਾਦਾ ਜਿਹਾ ਤਰੀਕਾ ਹੈ ਕਿ ਆਪਣੇ ਮੋਬਾਈਲ ਦੇ ਵਿੱਚ ਵੈਸੋ RAT ਲਿਖਸੋ, ਸਪੇਸ ਦੇਸੋ, ਆਪਣਾ ਸੋਹਣਾ ਨਾਂ, ਆਪਣੇ ਸੋਹਣੇ ਸ਼ਹਿਰ ਦਾ ਨਾਂ ਅਤੇ ਸੈਕੋ 85-83 ਦੇ ਉੱਤੇ ਭੇਜ ਛੁੜੇ ਸੋ। ਜਾਂ ਵੱਲ ਅਗਰ ਤੁਸੀਂ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਲਾਈਵ ਸ਼ਾਮਿਲ ਥੀ ਹੋਣਾ ਚਾਹੁੰਦੇ ਹੀ ਵੇ, ਤਾਂ ਉਹਦੇ ਵਾਸਤੇ ਸਾਰੇ ਸਟੂਡੀਓ ਦਾ ਨੰਬਰ ਨੋਟ ਕਰ ਗਿਣ ਸੋ, ਉਹ ਨੰਬਰ 'ਤੇ ਕਾਲ ਕਰੇ ਸੋ। ਤੁਹਾਡਾ ਵੀਰਾ ਤੁਹਾਡਾ RJ ਮੁਹੰਮਦ ਆਦਿਲ ਸਿਆਲ ਤੁਹਾਡੀ ਕਾਲ ਗਿਣ ਸੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਥੀ ਵੈਸੋ। ਪ੍ਰੋਗਰਾਮ ਦੇ ਵਿੱਚ ਸ਼ਾਮਿਲ ਥੀ ਹੋਣ ਸੰਗੇ ਜਿਹੜਾ ਨੰਬਰ ਹੈ ਉਹ ਜ਼ਰਾ ਨੋਟ ਕਰ ਗਿਣ ਸੋ, 09635188, ਯਾਨੀ ਕਿ 09635118488। ਇਹ ਨੰਬਰ 'ਤੇ ਕਾਲ ਕਰਕੇ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਥੀ ਸਕਦੇ ਹੀ ਵੇ। ਸਹੀ, ਅੱਜ ਉਮੀਦ ਕਰੇ ਨਾ ਕਿ ਸਾਰੇ ਸੱਜਣ ਠੀਕ ਠਾਕ ਹੋ ਸੋ। ਕੁਝ ਸੱਜਣ ਅੱਜ ਜ਼ਰਾ ਹੈਰਾਨ ਵੀ ਹੋ ਸਨ ਕਿ ਅੱਗੇ ਤਾਂ ਸਰਦਾਰ ਜੀ ਆਦਿਲ ਸਿਆਲ 8 ਤਸ਼ਰੀਫ ਗਿਨਾ ਦੇਣ ਅਤੇ ਅੱਜ 7 ਕਿਵੇਂ ਆ ਗਏ ਹਨ। ਤਾਂ ਸਹੀ ਤੁਹਾਨੂੰ ਦੱਸਿਆ ਜੁਲਾਂ ਕਿ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਦਾ ਟਾਈਮ ਜਿਹੜਾ ਹੈ ਤਬਦੀਲ ਥੀ ਚੁੱਕਾ ਹੈ। ਅਸਹਿਰੀ ਤੁਹਾਡੀ ਮੁਲਾਕਾਤ ਇਨਸ਼ਾਅੱਲਾ 7 ਥੀ ਸੀ ਅੱਜ ਕੋਲ ਬਾਅਦ, ਅਤੇ ਇਨਸ਼ਾਅੱਲਾ ਅੱਜ ਕੋਲੋਂ 7 ਪ੍ਰੋਗਰਾਮ ਦਾ ਸਟਾਰਟ ਹੋ ਸੀ ਅਤੇ 8:30 ਅਸਹਿਰੀ ਤੁਹਾਡੀ ਇਖਤਤਾਮ ਪ੍ਰੋਗਰਾਮ ਦਾ ਇਖਤਤਾਮ ਥੀ ਸੀ। ਤਾਂ ਸਹੀ ਚੂੰਕਿ ਸੱਜਣਾਂ ਦੀ ਵਲਾਵਲਾ ਫਰਮਾਇਸ਼ ਹੈ ਕਿ ਸਰਾਇਕੀ ਪ੍ਰੋਗਰਾਮ ਦਾ ਟਾਈਮ ਵਧਾਇਆ ਵਜੇ, ਤਾਂ ਸਰਾਇਕੀ ਪ੍ਰੋਗਰਾਮ ਦਾ ਟਾਈਮ ਵਧਾਉਣ ਵਾਸਤੇ 1.5 ਘੰਟਾ ਕਰਨ ਦੇ ਵਾਸਤੇ ਪ੍ਰੋਗਰਾਮ ਕੋ ਕੁਝ ਤਰਤੀਬ ਇਵੇਂ ਦਿੱਤਾ ਗਿਆ ਹੈ ਕਿ 7 ਕੋਲ ਗਿਣ ਕੇ 8:30 ਤੱਕ ਅਸਹਿਰੀ ਤੁਹਾਡੀ ਮੁਲਾਕਾਤ ਹੋ ਸੀ। ਜੀ ਸਹੀ, ਉਮੀਦ ਕਰੇ ਨਾ ਹਾਂ ਕਿ ਸਾਰੇ ਸੱਜਣ ਠੀਕ ਹੋ ਸੋ, ਖੈਰ ਆਫੀਅਤ ਦੇ ਨਾਲ ਹੋ ਸੋ, ਆਪਣੇ ਬਾਲ ਬੱਚਿਆਂ ਦੇ ਨਾਲ, ਆਪਣੇ ਵਸਬੇ ਦੇ ਵਿੱਚ, ਆਪਣੀਆਂ ਵਸਤੀ ਦੇ ਵਿੱਚ, ਆਪਣੇ ਮੁਹੱਲੇ ਦੇ ਵਿੱਚ ਖੈਰ ਅਤੇ ਖੁਸ਼ੀ ਦੇ ਨਾਲ ਆਬਾਦ ਹੋ ਸੋ ਅਤੇ ਖੁਸ਼ੀਆਲੀ ਜ਼ਿੰਦਗੀ ਪੈ ਲੰਘੇਂਦੇ ਹੋ ਸੋ। ਤੁਹਾਡੇ ਵੀਰਾ ਤੁਹਾਡੇ RJ ਮੁਹੰਮਦ ਆਦਿਲ ਸਿਆਲ ਦੀ ਹਮੇਸ਼ਾ ਤੁਹਾਡੇ ਵਾਸਤੇ ਇਹ ਦੁਆਰ ਆਉਂਦੀ ਹੈ ਕਿ ਸੱਜਣੋ, ਜਿੱਥ ਖੈਰ ਹੋਵੇ ਉੱਥ ਤੁਹਾਡਾ ਪੇਰ ਹੋਵੇ, ਜਿੱਥ ਤੁਹਾਡਾ ਪੇਰ ਹੋਵੇ ਉੱਥ ਹਮੇਸ਼ਾ ਖੈਰ ਹੋਵੇ, ਤੁਹਾਡੀਆਂ ਚੜੀਆਂ ਕਮਾਉਣਾ ਅਤੇ ਦੁਸ਼ਮਣ ਦਾ ਵਾਰ ਹਮੇਸ਼ਾ ਖਤਾ ਹੋਵੇ, ਖੁਸ਼ੀਆਂ ਹਮੇਸ਼ਾ ਤੁਹਾਡੇ ਵਿਹੜੇ ਨੱਚਣ ਅਤੇ ਕਰਾਂ ਕੋਈ ਗਮ ਤੁਹਾਡੇ ਨੇੜੇ ਨਾ ਆਵੇ। ਅੱਲਾ ਪਾਕ ਕਰਾਂ ਕਹਿ ਮੁਸਲਮਾਨ ਕੋ ਲੋੜ ਦੀ ਥੋੜ ਨਾ ਦੇਵੇ। ਇਹ ਸਹੀ ਨੇਕ ਤਮੰਨਾ

0: ਨੇਕ ਦੁਆਈ ਹਨ ਜਿਹੜੇ ਤੁਹਾਡੇ ਭਰਾ ਦੀ ਤਰਫ ਕੋਲੋਂ ਤੁਹਾਡੇ ਵਾਸਤੇ ਹਨ। ਤੁਸੀਂ ਵੀ ਸਹੀ ਕੋਸ਼ਿਸ਼ ਕੀਤੀ ਕਰੋ ਕਿ ਜਿਹੜੇ ਵੇਲੇ ਨਮਾਜ਼ ਪੜ੍ਹਦੇ ਵੇ ਅਤੇ ਵੱਲ ਹੱਥ ਚਾਹੁੰਦੇ ਹੀ ਵੇ ਤਾਂ ਉਹਦੇ ਵਿੱਚ ਆਪਣੇ ਭਰਾ ਆਪਣੇ ਆਰਜ਼ ਮੁਹੰਮਦ ਆਦਿਲ ਸਿਆਲ ਕੋ ਵੀ ਦੁਆ ਦੇ ਵਿੱਚ ਜ਼ਰੂਰ ਯਾਦ ਰੱਖਾ ਕਰੋ। ਅੱਲਾ ਪਾਕ ਹਮੇਸ਼ਾ ਤੁਹਾ ਕੋ ਖੁਸ਼ ਅਤੇ ਆਬਾਦ ਰੱਖੇ। ਜੀ ਸਹੀ, ਅੱਜ ਤੁਸੀਂ ਤੰਗ ਹੀ ਛੋਸੋ ਕਿ ਅੱਜ ਦੇਖਣ ਆਦਿਲ ਸਿਆਲ ਭਰਾ ਕਿਹੜਾ ਉਨਵਾਨ ਕਿਹੜਾ ਟਾਪਿਕ ਗਿਣ ਕੇ ਆਇਆ ਬੈਠਾ ਹੈ। ਤਾਂ ਸਹੀ ਅੱਜ ਉਨਵਾਨ ਅੱਜ ਦਾ ਟਾਪਿਕ ਦੱਸਣ ਕੋਲੋਂ ਪਹਿਲੇ ਮੈਂ ਇੱਕ ਸ਼ੇਰ ਆਪਣੇ ਸੱਜਣਾਂ ਦੀ ਨਜ਼ਰ ਕਰਨਾ ਚਾਹਾਂ। ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕੁਝ ਅਸ਼ਾਰ ਕੋਲ ਕਰੇ ਸਾਂ, ਤਾਂ ਸਹੀ ਅਸ਼ਾਰ ਸਮਾਤ ਫਰਮਾਓ। ਵਫਾ ਦੇਖ ਆਇਆ ਜਫਾ ਦੇਖ ਆਇਆ, ਵਫਾ ਦੇਖ ਆਇਆ ਜਫਾ ਦੇਖ ਆਇਆ, ਮੈਂ ਜ਼ਮਾਨੇ ਦੀ ਹਰ ਇੱਕ ਅਦਾ ਦੇਖ ਆਇਆ, ਸਿਵਾ ਆਪਣੇ ਪਿਓ ਮਾਂ ਦੇ ਕੋਈ ਕੋਨੀ ਮੁਖਲਿਸ, ਮੈਂ ਹਰ ਇੱਕ ਤਾਅਲੁਕ ਨਿਭਾ ਦੇਖ ਆਇਆ। ਜੀ ਸਹੀ, ਦੁਨੀਆਂ ਦੇ ਵਿੱਚ ਇੱਕ ਬਹੁ ਸੋਹਣਾ ਅਤੇ ਮੁਖਲਿਸ ਰਿਸ਼ਤਾ ਮਾਂ ਪਿਓ ਦਾ ਹੈ। ਅੱਲਾ ਤਾਲਾ ਦਾ ਬਹੁ ਵੱਡਾ ਅਹਿਸਾਨ ਹੈ ਕਿ ਸੈਕੋ ਪਿਓ ਅਤੇ ਮਾਂ ਕੋਲੋਂ ਨਵਾਜ਼ਾ ਹੈ। ਉਹ ਲੋਕ ਖੁਸ਼ਨਸੀਬ ਹਨ ਸਹੀ ਜਿਨ੍ਹਾਂ ਕੋ ਅੱਲਾ ਪਾਕ ਨੇ ਜਿਨ੍ਹਾਂ ਦੇ ਮਾਂ ਪਿਓ ਹਯਾਤ ਹਨ ਅਤੇ ਉਹ ਉਹਨਾਂ ਦੀ ਖਿਦਮਤ ਪੈ ਕਰ ਰਹਿੰਦੇ ਹਨ ਅਤੇ ਉਹਨਾਂ ਕੋਲੋਂ ਦੁਆਈ ਪੈ ਗਿਣਦੇ ਹਨ। ਇਹੋ ਲੋਕ ਹੀ ਸਹੀ ਇਨਸ਼ਾ ਅੱਲਾ ਕਾਮਯਾਬ ਥੀ ਸਨ। ਅੱਲਾ ਤਾਲਾ ਵੀ ਫਰਮੈਂਦਾ ਹੈ ਕਿ ਜਿਹੜੇ ਵੇਲੇ ਪਿਓ ਮਾਂ ਜਾਂ ਇਹਨਾਂ ਡੂਆਂ 'ਚ ਕੋਈ ਹਿੱਕ ਜਿਹੜੇ ਵੇਲੇ ਬਜ਼ੁਰਗੀ ਤੋਂ ਪਹੁੰਚ ਵਜੇ ਤਾਂ ਇਹਨਾਂ ਦੇ ਸਾਹਮਣੇ ਉਫ ਤੱਕ ਨਾ ਕਰੋ, ਕਿਉਂਕਿ ਸਹੀ ਇਹਨਾਂ ਦੇ ਅੱਗੂ ਉਫ ਕਰਨ ਦੇ ਨਾਲ ਇਹਨਾਂ ਦੇ ਦਿਲ ਕੋ ਠੇਸ ਪਹੁੰਚਦੀ ਹੈ। ਤਾਂ ਪਿਓ ਮਾਂ ਕੋ ਜਿਹੜਾ ਹੈ ਖਫਾ ਬਿਲਕੁਲ ਨਹੀਂ ਕਰਨਾ ਚਾਹੀਦਾ। ਬਜ਼ੁਰਗਾਂ ਕੋਲ ਵੀ ਸਹੀ ਸੁਣਦੇ ਹੈ ਅਤੇ ਉਲਮਾ ਕੋਲ ਵੀ ਸੁਣਾ ਹੈ ਕਿ ਫਜਰ ਲਈ ਪਿਓ ਮਾਂ ਦਾ ਜਿਹੜਾ ਹੈ ਦੀਦਾਰ ਕਰਨ ਇਵੇਂ ਹੈ ਜਿਵੇਂ ਕਿ ਮਕਬੂਲ ਹਜ ਅਤੇ ਉਮਰ ਦਾ ਸਵਾਬ ਹਾਸਿਲ ਥੀ ਵਜੇ। ਜੀ ਸਹੀ, ਇਹ ਦੁਆ ਦਹਾਈ ਇਹ ਗੱਲ ਹੈ ਜਿਹਦੇ ਕੋਲ ਪ੍ਰੋਗਰਾਮ ਦਾ ਆਗਾਜ਼ ਅਸਾਂ ਕੀਤਾ। ਅੱਜ ਸਹੀ ਇੱਕ ਕੁਰਬਾਨੀ ਦੇ ਹਵਾਲੇ ਦੇ ਨਾਲ ਗੱਲ ਕਰੇ ਸੂ। ਈਦ ਕੁਰਬਾਨ ਦੀ ਆਮਦ ਆਮਦ ਹੈ ਅਤੇ ਕਿਵੇਂ ਈਦ ਦੀਆਂ ਤਿਆਰੀਆਂ ਥੀਂਦੇ ਪੈਣ ਅਤੇ ਈਦ ਕੁਰਬਾਨੀ ਕਿਹੜੀ ਕੁਰਬਾਨੀ ਦਾ ਸਕੁਦਰਸ ਦਿੰਦੀ ਹੈ, ਇਹਦੇ ਉੱਤੇ ਅਸਾਂ ਸੱਜਣਾਂ ਦੇ ਨਾਲ ਗੁਫ਼ਤਗੂ ਕਰੇ ਸੂ। ਇੱਕ ਕਾਲ ਵੀ ਆਉਂਦੀ ਪਈ ਹੈ ਕਾਫ਼ੀ ਦੇਰ ਕੋਲੋਂ, ਕਾਲ ਗਿਣਨੇ ਰੇਖਣ ਕੌਣ ਸਾਕੂ ਕਿਹੜੀ ਜਾ ਕੋਲ ਮੁਖਾਤਬ ਹੈ। ਅਸਲਾਮੁ ਅਲੈਕੁਮ। ਅਸਲਾਮੁ ਅਲੈਕੁਮ। ਜੀ ਸਹੀ, ਕੋਈ ਸੱਜਣ ਸਾਰੇ ਨਾਲ ਲੈਣ 'ਤੇ ਹਨ ਲੇਕਿਨ ਕਾਲ ਡਰਾਪ ਥੀ ਗਈ। ਚਲੋ, ਦਿਲ ਛੋਟਾ ਨਹੀਂ ਕਰਨਾ, ਵੱਲ ਕਾਲ ਮਿਲੇ ਸੋ ਤੁਹਾਡੀ ਕਾਲ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕੀਤੀ। ਵੈਸੇ ਸਹੀ ਗੱਲ ਥੀਂਦੀ ਪਈ ਹੈ ਕੁਰਬਾਨੀ ਵਾਲੀ ਈਦ, ਯਾਨੀ ਕਿ ਈਦ ਉਲ ਅਜ਼ਹਾ ਦੀ ਆਮਦ ਅਤੇ ਹਰ ਤਰਫ ਖੁਸ਼ੀਆਂ ਦੀ ਇੱਕ ਲਹਿਰ। ਬਿਲਕੁਲ ਸਹੀ, ਈਦ ਉਲ ਅਜ਼ਹਾ, ਸਭ ਤੋਂ ਪਹਿਲੇ ਥੋੜ੍ਹਾ ਜਿਹੜਾ ਈਦ ਉਲ ਅਜ਼ਹਾ ਦੇ ਤਾਰੁਫ ਕਰੇ ਸੂੰ, ਉਹਦੇ ਉੱਤੇ ਗੱਲ ਕਰੇ ਸੂੰ, ਕਿਉਂਕਿ ਸਾਕੂ ਨੰਨੇ ਮੁੰਨੇ ਬਾਲ ਵੀ ਸੁਣਦੇ ਪਏ ਹਨ, ਛੋਟੇ ਵਰੇ ਸਾਰੇ ਸੁਣਦੇ ਪਏ ਹਨ, ਤਾਂ ਥੋੜ੍ਹਾ ਜਿਹੜਾ ਹਜ਼ਰਤ ਇਬਰਾਹੀਮ ਅਲੈ ਸਲਾਮ ਦੀ ਸੁਨਤ ਕੋ ਜ਼ਿੰਦਾ ਕਰਨ ਦੇ ਬਾਰੇ ਦੇ ਵਿੱਚ ਇਹ ਵਾਕਿਆ ਕੋ ਵੀ ਥੋੜ੍ਹਾ ਜਿਹੜਾ ਬਿਆਨ ਕਰਨ ਜ਼ਰੂਰੀ ਸਮਝੇ ਸਾਂ। ਤਾਂ ਮੇਰੇ ਸੋਹਣੇ ਸਜਣੋ, ਪਿਆਰੇ ਅਤੇ ਮਨਮੋਹਣੇ ਸਜਣੋ, ਇਹ ਜਿਹੜੀ ਈਦ ਉਲ ਜ਼ੁਹਾ ਹੈ, ਜੈਕੂ ਅਸਾਂ ਦੇਸੀ ਜ਼ੁਬਾਨ ਦੇ ਵਿੱਚ ਵੱਡੀ ਈਦ ਵੀ ਆਖਦੇ ਹਾਂ, ਬਕਰਾ ਈਦ ਵੀ ਆਖਾ ਵੈਂਦਾ ਹੈ, ਕੁਰਬਾਨੀ ਵਾਲੀ ਈਦ ਵੀ ਆਖਾ ਵੈਂਦਾ। ਇਹ ਈਦ ਦੇ ਕਈ ਨਾਂ ਹਨ ਸਹੀ, ਕਈ ਨਾਵਾਂ ਕੋਲੋਂ ਇਹ ਈਦ ਕੋ ਮੁਖਾਤਿਬ ਕੀਤਾ ਵੈਂਦਾ ਹੈ। ਜੀ ਸਹੀ, ਇਹ ਜਿਹੜੀ ਈਦ ਹੈ ਜੈਕੂ ਈਦ ਉਲ ਜ਼ੁਹਾ, ਜੈਕੂ ਅਸਾਂ ਵੱਡੀ ਈਦ ਆਦੇ ਹੈ, ਇਹ ਹਜ਼ਰਤ ਇਬਰਾਹੀਮ ਅਲੈਹਿ ਸਲਾਤੁ ਵਸਲਾਮ ਦੀ ਸੁਨਤ ਹੈ। ਸਹੀ, ਤੁਸਾਂ ਜਾਣਦੇ ਹੀ ਵੇ ਕਿ ਜਿਹੜੇ ਵੇਲੇ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੇ ਖਵਾਬ ਡਿੱਠਾ ਕਿ ਅੱਲਾ ਪਾਕ ਦੀ ਤਰਫ ਕੋਲੋਂ ਇੱਕ ਉਹਨਾਂ ਕੋ ਇਸ਼ਾਰਾ ਮਿਲਾ ਕਿ ਤੁਸਾਂ ਆਪਣੀ ਪਿਆਰੀ ਕੋਲ ਪਿਆਰੀ ਸ਼ੈ ਮੇਰੇ ਰਸਤੇ ਦੇ ਵਿੱਚ ਕੁਰਬਾਨ ਕਰੋ। ਤਾਂ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਚੂੰਕਿ ਨਬੀ ਹਨ, ਤਾਂ ਜਿਵੇਂ ਸਵੇਰੇ ਉੱਠੇ ਤਾਂ ਉੱਠ ਕੇ ਆਪਣੇ ਜਿਹੜੇ ਉਹਨਾਂ ਦੇ ਪਿਆਰੇ ਜਾਨਵਰ ਹਨ, ਕੀਮਤੀ ਜਾਨਵਰ ਜਿਹੜੇ ਹਨ, ਉੱਠ ਥੀ ਗਏ ਜਿਹੜੇ ਉਹਨਾਂ ਦੇ ਬਹੁ ਪਿਆਰੇ ਹਨ, ਤਾਂ ਉਹਨਾਂ ਨੇ ਰੱਬ ਸੋਹਣੇ ਦੀ ਰਜ਼ਾ ਦੁੱਤੇ ਅੱਲਾ ਦੇ ਰਸਤੇ ਦੇ ਵਿੱਚ ਕੁਰਬਾਨ ਕਰ ਛੋੜੇ। ਲੇਕਿਨ ਦੂਜੀ ਵਾਰ ਵੱਲ ਜਿਹੜੇ ਲਈ ਸੁਣਦੇ ਹਨ ਤਾਂ ਵੱਧ ਖਾਬ ਦੇ ਵਿੱਚ ਦੇਦੇ ਹਨ ਆਵਾਜ਼ ਆਉਂਦੀ ਹੈ ਕਿ ਇਹ ਮੇਰਾ ਸੋਹਣਾ ਮੇਰੇ ਰਸਤੇ ਦੇ ਵਿੱਚ ਆਪਣੀ ਪਿਆਰੀ ਕੋਲ ਪਿਆਰੀ ਸ਼ੈ ਕੁਰਬਾਨ ਕਰ ਦੇ। ਤਾਂ ਵੱਤ ਜਿਹੜਾ ਹੈ ਹਜ਼ਰਤ ਇਬਰਾਹੀਮ ਅਲੈਹਿ ਸਲਾਤੁ ਵਸਲਾਮ ਆਪ ਉੱਡਦੇ ਹਨ, ਦੂਜੀ ਵਾਰ ਉਹ ਹੁਕਮ ਦੀ ਤਾਮੀਲ ਕਰਦੇ ਹਨ। ਸਹੀ, ਆਪਣੀ ਕੁਰਬਾਨ, ਆਪਣੇ ਕੀਮਤੀ ਕੀਮਤੀ ਜਿਹੜੇ ਸ਼ਾਈਆਂ ਹਨ ਰੱਬ ਦੇ ਰਸਤੇ ਦੇ ਵਿੱਚ ਕੁਰਬਾਨ ਕਰਦੇ ਹਨ, ਕੀਮਤੀ ਜਿਹੜਾ ਸਰਮਾਇਆ ਹੈ ਮਾਲੋ ਦੌਲਤ ਜਿਹੜੀ ਹੈ ਉਹ ਵੀ ਰੱਬ ਦੇ ਰਸਤੇ ਦੇ ਵਿੱਚ ਸਦਕਾ ਕਰ ਛੁੜਦੇ ਹਨ। ਲੇਕਿਨ ਜਿਹੜੇ ਵੇਲੇ ਤ੍ਰੀਜੀ ਵਾਰ ਸਮਝਦੇ ਹਨ ਤਾਂ ਵੱਲ ਆਵਾਜ਼ ਆਉਂਦੀ ਹੈ ਕਿ ਇਹ ਮੇਰਾ ਸੋਹਣਾ ਨਬੀ ਮੇਰੇ ਰਸਤੇ ਦੇ ਵਿੱਚ ਆਪਣੀ ਮਹਬੂਬ ਸ਼ਹਿ ਕੁਰਬਾਨ ਕਰ ਦੇ। ਤਾਂ ਸਵੇਰੇ ਉੱਠਦੇ ਹਨ ਤਾਂ ਹਜ਼ਰਤ ਇਸਮਾਈਲ ਅਲੈ ਸਲਾਮ ਕੋ ਨਾਲ ਬੁਲਾ ਕੇ ਪੁੱਛਦੇ ਹਨ, ਹਜ਼ਰਤ ਇਸਮਾਈਲ ਅਲੈ ਸਲਾਮ ਪੁੱਛਦੇ ਹਨ ਕਿ ਅੱਬੂ ਜੀ ਅੱਜ ਥੋੜ੍ਹੇ ਪਰੇਸ਼ਾਨ ਨਜ਼ਰ ਆਉਂਦੇ ਪਏ ਹੋਵੇ, ਕਿ ਵਜ੍ਹਾ ਹੈ? ਤਾਂ ਹਜ਼ਰਤ ਇਬਰਾਹੀਮ ਅਲੈ ਸਲਾਤ ਵਸਲਾਮ ਆਪਣੇ ਪੁੱਤਰ ਹਜ਼ਰਤ ਇਸਮਾਈਲ ਅਲੈ ਸਲਾਮ ਕੋ ਆਦੇ ਹਨ ਕਿ ਪੁੱਤਰ ਮੈਂ ਡੂਰੀ ਵਾਰਾ ਇਵੇਂ ਖਵਾਬ ਡਿਠਾ ਅਤੇ ਮੈਂ ਆਪਣੀ ਜਿਹੜੇ ਮੇਰੇ ਕੋਲ ਪਿਆਰੇ ਸ਼ੀਆ ਹਨ ਮੈਂ ਕੁਰਬਾਨ ਕੀਤੇ, ਲੇਕਿਨ ਤੀਜੀ ਰਾਤ ਮੈਂ ਖਵਾਬ ਦੇਦਾ ਹਾਂ ਕਿ ਅੱਲਾ ਪਾਕ ਦੀ ਤਰਫ ਕੋਲੋਂ ਮੈਂ ਕੋ ਹੁਕਮ ਥਿੰਦਾ ਕਿ ਆਪਣੀ ਕੀਮਤੀ ਅਤੇ ਆਪਣੀ ਸਭ ਤੋਂ ਪਿਆਰੀ ਅਤੇ ਮਿੱਠੀ ਸ਼ੈ ਮੇਰੇ ਰਸਤੇ ਦੇ ਵਿੱਚ ਕੁਰਬਾਨ ਕਰ ਦੇ। ਤਾਂ ਹਜ਼ਰਤ ਇਸਮਾਈਲ ਅਲੈ ਸਲਾਮ ਪੁੱਛਦੇ ਕਿ ਅੱਬੂ ਤੁਹਾਡੀ ਨਜ਼ਰ ਦੇ ਵਿੱਚ ਤੁਹਾਡੇ ਸਾਹਮਣੇ ਸਭ ਤੋਂ ਮਿੱਠੀ ਅਤੇ ਤੁਹਾਡੀ ਸਭ ਤੋਂ ਕੀਮਤੀ ਸ਼ੈ ਕਿਹੜੀ ਹੈ? ਤਾਂ ਹਜ਼ਰਤ ਇਸਮਾਈਲ ਅਲੈ ਸਲਾਮ ਫਰਮਾਉਂਦੇ ਕਿ ਮੇਰਾ ਪੁੱਤਰ ਮੇਰੇ ਵਾਸਤੇ ਸਭ ਤੋਂ ਕੀਮਤੀ ਅਤੇ ਮੇਰੀ ਸਭ ਤੋਂ ਮਿੱਠੀ ਸ਼ੈ ਮੇਰੀ ਔਲਾਦ ਯਾਨੀ ਕਿ ਤੁਸਾਂ ਹੀ ਵੇ। ਤਾਂ ਹਜ਼ਰਤ ਇਸਮਾਈਲ ਅਲੈ ਸਲਾਮ ਫਰਮਾਉਂਦੇ ਕਿ ਅਗਰ ਇਹ ਰੱਬ ਦਾ ਹੁਕਮ ਹੈ ਕਿ ਮੈਂ ਉਹਦੇ ਰਾਹ ਦੇ ਵਿੱਚ ਕੁਰਬਾਨ ਕੀਤਾ ਵਾਂ, ਤਾਂ ਬਿਸਮਿਲਾ ਕਰੋ, ਜੁਲੋ ਅੱਲਾ ਪਾਕ ਦੇ ਇਹ ਹੁਕਮ ਕੋ ਪੂਰਾ ਕਰੋ। ਤਾਂ ਇੱਕ ਲੰਬਾ ਜਿਹਾ ਕਿੱਸਾ ਹੈ, ਸਹੀ ਵਾਕਿਆ ਹੈ, ਸੱਚਾ ਵਾਕਿਆ ਹੈ ਪਿਆ ਕਿ ਹਜ਼ਰਤ ਇਸਮਾਈਲ ਅਲੈ ਸਲਾਮ ਕੋ ਹਜ਼ਰਤ ਇਬਰਾਹੀਮ ਅਲੈ ਸਲਾਮ ਗਿਣ ਕੇ ਵਹਿੰਦਨ। ਅੰਮਾ ਹਾਜਰਾ ਆਪਣੇ ਹੱਥਾਂ ਦੇ ਨਾਲ ਹਜ਼ਰਤ ਇਸਮਾਈਲ ਅਲੈ ਸਲਾਮ ਕੋ ਤਿਆਰ ਕਰਿੰਦੀ ਹੈ, ਕੰਘੀ ਕਰਿੰਦੀ ਹੈ, ਉਹਨਾਂ ਦੇ ਕੋ ਸੁਰਮਾ ਪਵੇਂਦੀ ਹੈ ਅਤੇ ਟੋਰ ਛੁੜੇਂਦੀ ਹੈ। ਸਹੀ ਮੇਰੇ ਅੱਖੀਆਂ 'ਚ ਵੀ ਹੰਝੂ ਆ ਕੇ ਹਨ ਵਾਕਿਆ ਕੋ ਬਿਆਨ ਕਰਿੰਦੇ ਹੋਏ। ਉਮੀਦ ਤੁਹਾ ਕੋ ਵੀ ਸਹੀ ਇੱਥੇ ਹੋ ਸੀ ਕਿ ਹਜ਼ਰਤ ਇਬਰਾਹੀਮ ਅਲੈ ਸਲਾਮ ਅਤੇ ਕਿਆ ਅੰਮਾ ਹਾਜਰਾ ਦੀ ਮੁਹੱਬਤ ਅਤੇ ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਾਵਣ ਦੇਖੋ ਕਿ ਸਹੀ ਆਪਣੀ ਔਲਾਦ ਕੋ ਆਪਣੇ ਹੱਥਾਂ ਦੇ ਨਾਲ ਸਹੀ ਤਿਆਰ ਕਰਕੇ ਅਤੇ ਇੱਕ ਮਾਂ ਜਿਹੜਾ ਹੈ ਰੱਬ ਦੇ ਰਸਤੇ 'ਚ ਕੁਰਬਾਨ ਥੀਵਣ ਵਾਸਤੇ ਭੇਜਦੀ ਪਈ ਹੈ। ਅੱਜ ਅਸਾਂ ਕੋ ਕੰਢਾ ਚੁੱਭ ਵਜੇ ਅਤੇ ਸਾਰੀ ਮਾਂ ਸਾਰੀ ਰਾਤ ਸਮਝਦੀ ਨਹੀਂ ਕਿ ਮੇਰਾ ਪੁੱਤਰ ਕੋ ਕੰਢਾ ਚੁੱਭੇ, ਦਰਦ 'ਚੋ ਸੀ, ਤਕਲੀਫ 'ਚੋ ਸੀ, ਕੋਈ ਗੋਲੀ ਕੋਈ ਮੈਡੀਸਨ ਨਹੀਂ ਛੁੜੇਂਦੀ ਜਿਹੜੀ ਪੁੱਤਰ ਕੋ ਖਵਾਵੇ ਨਹੀਂ। ਤਾਂ ਸਹੀ ਹਜ਼ਰਤ ਇਬਰਾਹੀਮ ਅਲੈ ਸਲਾਮ ਹਜ਼ਰਤ ਇਸਮਾਈਲ ਅਲੈ ਸਲਾਮ ਕੋ ਨਾਲ ਗਿਣ ਕੇ ਟੁਰ ਪਾਉਂਦੇ ਹਨ। ਰਸਤੇ ਦੇ ਵਿੱਚ ਤਰੇ ਜੀਆਂ ਅਤੇ ਸ਼ੈਤਾਨ ਵਰਗ ਲਾਉਣ ਦੀ ਕੋਸ਼ਿਸ਼ ਕਰਦਾ ਕਿ ਇੱਕੋ ਪੁੱਤਰੀ ਵੀ ਇੱਕ ਰੱਬ ਦੇ ਰਸਤੇ 'ਚ ਨਾ ਕੁਰਬਾਨ ਕਰ, ਲੇਕਿਨ ਹਜ਼ਰਤ ਇਬਰਾਹੀਮ ਅਲੈ ਸਲਾਤ ਵਸਲਾਮ ਉਹਨਾਂ ਦੀ ਹਿੱਕ ਨਹੀਂ ਸੁਣਦੇ। ਆਖਿਰ ਵਹਿੰਦੇ ਹਨ ਆਪਣੇ ਅੱਖੀਆਂ 'ਤੇ ਪੱਟੀ ਬਾਧ ਕੇ, ਛੁਰੀ ਤੇਜ਼ ਕਰਕੇ ਇਸਮਾਈਲ ਅਲੈ ਸਲਾਮ ਕੋ ਰੱਬ ਦੇ ਰਸਤੇ 'ਚ ਕੁਰਬਾਨ ਕਰਨ ਦੀ ਜਰਾ ਇਹ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਰੱਬ ਦੀ ਤਰਫ ਕੋਲੋਂ ਸਹੀ ਇੱਕ ਜਰਾ ਹੈ ਮੌਜਜ਼ਾ ਥੀਂਦਾ ਹੈ ਕਿ ਇਸਮਾਈਲ ਅਲੈ ਸਲਾਮ ਕੋ ਹਟਾ ਦਿੱਤਾ ਵੈਂਦਾ, ਦੁੰਬੇ ਕੋ ਤਲੇ ਰੱਖ ਕੇ ਅਤੇ ਜ਼ਿਬਾ ਕਰ ਦਿੱਤਾ ਵੈਂਦਾ ਹੈ। ਅਤੇ ਅੱਲਾ ਪਾਕ ਫਰਮਾਉਂਦਾ ਕਿ ਇਹ ਮੇਰਾ ਨਬੀ ਜਿਹੜੀ ਤੇਰੀ ਕੁਰਬਾਨੀ ਹੈ ਉਹ ਕਬੂਲ ਥੀ ਗਈ, ਜਿਹੜਾ ਤੇਰਾ ਇਮਤਿਹਾਨ ਹੈ ਉਹ ਕਬੂਲ ਥੀ ਗਿਆ। ਸਹੀ ਇਹ ਇੱਕ ਬਹੁਤ ਵੱਡਾ ਇੱਕ ਮੈਸੇਜ ਹੈ, ਇੱਕ ਬਹੁਤ ਵੱਡਾ ਪੈਗਾਮ ਹੈ ਸਾਰੇ ਵਾਸਤੇ ਕਿ ਜਿਹੜਾ ਹੈ ਇਨਸਾਨ ਕੋ ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਚਾਹੀਦਾ ਹੈ। ਰੱਬ ਦੀ ਰਜ਼ਾ ਵਾਸਤੇ ਜਿਹੜੀ ਵੀ ਕੁਰਬਾਨੀ ਦੇਣੀ ਪਵੇ ਇਨਸਾਨ ਕੋ ਜ਼ਰੂਰ ਦੇਣੀ ਚਾਹੀਦੀ ਹੈ। ਇੱਕ ਕਾਲ ਆਉਂਦੀ ਪਈ, ਕਾਲ ਗਿਣੀ। ਅਸਲਾਮੁਅਲੈਕੁਮ। ਅਸਲਾਮੁਅਲੈਕੁਮ।
1: ਹੈਲੋ
0: ਜੀ, ਅਸਲਾਮੁਅਲੈਕੁਮ।
1: ਵਾਲੇਕੁਮ ਸਲਾਮ, ਕੀ ਹਾਲ
0: ਹੈ? ਅਲਹਮਦੁਲਿਲਾ ਮੇਰਾ ਸੋਹਣਾ ਤੇ ਮਿੱਠਾ ਭਰਾ, ਕੌਣ ਕਿਹੜੀ ਜਾ ਤੂੰ ਸਾਰੇ ਨਾਲ ਮੁਖਾਤਬ ਹੈ? ਅਸਦ ਬਿਰਾ, ਕਿਆ ਹਾਲ ਹੈ? ਠੀਕ ਠਾਕ, ਖੈਰ ਖਰੀਏ ਤੇ? ਸ਼ੁਕਰ ਹੈ ਅੱਲਾ ਦਾ। ਪ੍ਰੋਗਰਾਮ ਸੁਣਦੇ ਪਿਆ ਵੇ ਸਹੀ, ਕਿਵੇਂ ਲੱਗਦਾ ਪਿਆ ਅੱਜ ਦਾ ਪ੍ਰੋਗਰਾਮ? ਇਹ ਤਾਂ ਤੁਹਾਡਾ ਪਿਆਰ ਹੈ, ਤੁਹਾਡਾ ਪਿਆਰ ਹੈ, ਅਸਾਂ ਤੁਹਾਡੇ ਸਹਿਨ ਮੰਨਦੇ ਜੀ। ਜੀ ਜੀ, ਤੁਹਾਡੇ ਕੋਲ 2 ਮਿੰਟ, 2 ਮਿੰਟ ਵਿੱਚ ਤੁਸੀਂ ਗੱਲ ਪੂਰੀ ਕਰ ਸਕਦੇ ਹੋ।
1: 2 ਮਿੰਟ
0: ਜੀ ਜੀ।
1: ਦੋ ਅਜ਼ੀਮ ਕੁਰਬਾਨੀਆਂ,
0: ਸੁਭਾਨ ਅੱਲਾ।
1: ਨੰਬਰ 1 ਈਦ ਉਲ ਅਜ਼ਹਾ, ਨੰਬਰ 2 ਮੁਹਰਮ ਉਲ ਹਰਾਮ।
0: ਮਾਸ਼ਾ ਅੱਲਾ।
1: ਇਸਲਾਮੀ ਸਾਲ ਕਾ ਆਖਰੀ ਮਹੀਨਾ ਵੀ ਕੁਰਬਾਨੀ ਕਾ, ਇਸਲਾਮੀ ਸਾਲ ਕਾ ਪਹਿਲਾ ਮਹੀਨਾ ਵੀ ਕੁਰਬਾਨੀ ਕਾ।
0: ਵਾਹ ਵਾਹ, ਸੁਭਾਨ ਅੱਲਾ।
1: ਉਹ ਵੀ 10 ਤਾਰੀਖ ਕੋ ਔਰ ਇਹ ਵੀ 10 ਤਾਰੀਖ ਕੋ।
0: ਮਾਸ਼ਾ ਅੱਲਾ।
1: ਉਹ ਵੀ ਨਬੀ ਕਾ ਲਾਲ ਔਰ ਇਹ ਵੀ ਨਬੀ ਕਾ ਲਾਲ।
0: ਸੁਭਾਨ ਅੱਲਾ।
1: ਉਨਕੀ ਯਾਦ ਮਨਾਤੇ ਹੈ, ਉਨਕੀ ਵੀ ਯਾਦ ਮਨਾਤੇ ਹੈ।
0: ਮਾਸ਼ਾ ਅੱਲਾ।
1: ਉਹ ਜ਼ਬ ਅਜ਼ੀਮ, ਇਹ ਸ਼ਹੀਦ ਅਜ਼ੀਮ।
0: ਸੁਭਾਨ ਅੱਲਾ।
1: ਇੱਕ ਨੇ ਖਵਾਬ ਨਿਭਾਇਆ, ਇੱਕ ਨੇ ਵਾਅਦਾ ਨਿਭਾਇਆ।
0: ਸੁਭਾਨ ਅੱਲਾ।
1: ਠੀਕ ਹੈ ਜੀ।
0: ਜੀ ਜੀ, ਬਿਲਕੁਲ ਬਿਲਕੁਲ।
1: ਔਰ ਇਹ ਸਬਰ ਕੀ, ਇਹ ਸਬਰ ਕੀ, ਇਹ ਸਬਰ ਖਬਰ ਕਿਸ ਦਾ, ਉਹ ਸਬਰ ਕੀ ਇੰਤਿਹਾ।
0: ਸੁਭਾਨ ਅੱਲਾ।
1: وہ کعبہ کے بنانے والے اور یہ کعبہ کے بچانے والے.
0: ماشاء اللہ
1: جزاک اللہ
0: بڑی مہربانی اسد بھرا سونی معلومات دیوان واسطے. جی سائیں محمد اسد صاحب ہن جو کہ حضرت اسماعیل علیہ السلات وسلام کو بھی جرہے خراج تحسین پیش کریں دے پہن انہوں دی شان دی وچ بڑے جرہے سونے جرہے الفاظ استعمال کیتے ہیں. نال ہی سائیں حضرت امام حسین رضی اللہ تعالیٰ عنہ دی شہادت کو بھی انہوں نے جرہے سراہا ہے, انہوں کو بھی جرہے بہترین انداز دی بیان کیتا ہے. محمد اسد صاحب وقت لیاون واسطے بہت مہربانی. جی سائیں قربانی ہے, سائیں قربانی علی عید ہے, ہر طرف دے دے پہ ہیں بال ہین بچے ہین لے لے گدی ودن, کوئی بکرے گدی ودن, کوئی وچھے گدی ودن, کوئی ڈاند شکی ودے ہین, ہر کوئی خوش ہے کہ اسا وی رب دی رضا دے راضی تھی کہ اللہ تعالیٰ دے رستے دی وچ حضرت ابراہیم علیہ الصلوۃ والسلام دی جرہے سنت کو پورا کریندے ہوئے جرہے اسا وی اے سنت پوری کرے سوں.

0: ਜਿਸ ਸਹੀ ਗੱਲ ਥੀਂਦੀ ਪਈ ਹਈ ਬਾਹਲਾਂ ਦੇ ਹਵਾਲੇ ਨਾਲ ਵੱਡਾਂ ਦੇ ਹਵਾਲੇ ਦੇ ਨਾਲ ਸਹੀ ਦੇਖੋ ਜਿਤਨੀ ਵੀ ਮਹਿੰਗਾਈ ਥੀ ਵਜੇ ਜਿਵੇਂ ਵੀ ਕੁਝ ਥੀ ਵਜੇ ਲੇਕਿਨ ਮੁਸਲਮਾਨ ਦੇ ਅੰਦਰ ਕੁਰਬਾਨੀ ਦਾ ਜਜ਼ਬਾ ਰੱਬ ਦੀ ਰਜ਼ਾ ਕੋ ਰਾਜ਼ੀ ਰੱਖਣ ਰਾਜ਼ੀ ਰਾਵਣ ਦਾ ਜਿਹੜਾ ਜਜ਼ਬਾ ਹੈ ਉਹ ਜੂੰ ਕਾ ਤੂੰ ਕਾਇਮ ਹੈ ਸਹੀ ਡਿੱਠਾ ਵਜੇ ਕਿ ਅੱਜ ਕਿਤਨੇ ਲੋਕ ਹਨ ਜਿਹੜੇ ਕੁਰਬਾਨੀ ਕਰਦੇ ਪਏ ਹਨ ਕੁਰਬਾਨੀ ਦੇ ਵਾਸਤੇ ਤਿਆਰ ਹਨ ਅੱਲਾ ਦੇ ਰਸਤੇ ਦੇ ਵਿੱਚ ਮਾਲ ਕੁਰਬਾਨ ਕਰੇ ਸਨ ਤਾਂ ਅੱਲਾ ਪਾਕ ਸਾਰਿਆਂ ਦੀ ਇਹ ਕੁਰਬਾਨੀ ਕੋ ਆਪਣੇ ਰਸਤੇ ਦੇ ਵਿੱਚ ਕਬੂਲ ਫਰਮਾਵੇ ਨਾਲ ਹੀ ਸਹੀ ਇੱਕ ਦੂਜਾ ਸਾਦਤ ਦਾ ਜਿਹੜਾ ਰੁਤਬਾ ਹੈ ਉਹ ਇਹ ਕਿ ਸਾਡੇ ਜਿਹੜੇ ਸਾਰੇ ਮੁਸਲਮਾਨ ਬਿਰਾਵਾਂ ਦੇ ਵਿੱਚੋਂ ਅਕਸਰ ਜਿਹਨਾਂ ਕੋਲ ਅੱਲਾ ਪਾਕ ਨੇ ਤੋਫੀਕ ਦਿੱਤੀ ਹੈ ਉਹ ਹਜ ਦਾ ਫਰੀਜ਼ਾ ਅਦਾ ਕਰਨ ਦੇ ਵਾਸਤੇ ਗਏ ਹੋਏ ਹਨ ਨਾਲ ਹੀ ਸਹੀ ਇਹ ਵੀ ਦੁਆ ਕਰੇ ਸੂੰ ਕਿ ਜਿਤਨੇ ਸਾਰੇ ਸੱਜਣ ਹਜ ਦਾ ਫਰੀਜ਼ਾ ਅਦਾ ਕਰਨ ਵਾਸਤੇ ਗਏ ਵਧੇ ਹਨ ਅੱਲਾ ਪਾਕ ਉਹਨਾਂ ਦੀ ਹਜ ਆਪਣੇ ਰਸਤੇ ਦੇ ਵਿੱਚ ਆਪਣੀ ਬਰਗਾਹ ਦੇ ਅੰਦਰ ਕਬੂਲ ਫਰਮਾਵੇ ਅਤੇ ਜਿਤਨੇ ਹਜ ਹੀ ਗਏ ਵਧੇ ਹਨ ਇਹਨਾਂ ਸਾਰਿਆਂ ਦੀ ਦਵਾਈਆਂ ਦੇ ਵਿੱਚ ਅਸਾਂ ਕੋ ਵੀ ਅੱਲਾ ਪਾਕ ਪੂਰਾ ਪੂਰਾ ਹਿੱਸਾ ਅਤਾ ਫਰਮਾਵੇ ਅਸਾਂ ਵੀ ਉਹਨਾਂ ਦੀ ਦਵਾਈਆਂ ਦੇ ਵਿੱਚ ਬਰਾਬਰ ਦੇ ਸ਼ਰੀਕ ਰਹੋ ਜੀ ਸਹੀ ਇਹ ਗਾਲੀਆਂ ਹਨ ਜਿਹੜੇ ਕਿ ਅੱਜ ਅਸਾਂ ਕੀਤੇ ਹਨ ਤੁਹਾਡੇ ਨਾਲ ਗਾਲ ਸਹੀ ਚਲਦੀ ਪਈ ਹਾਈ ਕੁਰਬਾਨੀ ਦੇ ਹਵਾਲੇ ਦੇ ਨਾਲ ਤਾਂ ਸਹੀ ਹਜ਼ਰਤ ਇਬਰਾਹੀਮ ਅਲੈ ਸਲਾਮ ਦੀ ਕੁਰਬਾਨੀ ਕੋ ਦੇਖੋ ਚਾਹ ਹਜ਼ਰਤ ਇਸਮਾਈਲ ਅਲੈ ਸਲਾਮ ਦਾ ਪਿਉ ਦੀ ਗਾਲ ਦੇ ਉੱਤੇ ਲੱਬੈਕ ਆਖਣ ਇੱਕ ਨਬੀ ਦੀ ਗਾਲ ਕੋ ਮੰਨਣ ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਇਹ ਕੁਰਬਾਨੀ ਦੇਖੋ ਚਾਹ ਹਜ਼ਰਤ ਮਹਾਜਰਾ ਕੋ ਦੇਖੋ ਚਾਹ ਉਹਦਾ ਰੱਬ ਦੀ ਰਜ਼ਾ ਦੇ ਉੱਤੇ ਰਾਜ਼ੀ ਰਹਿ ਕੇ ਆਪਣਾ ਲਖਤ ਜਿਗਰ ਭੇਜ ਦੇਵਣ ਇਹ ਕੁਰਬਾਨੀ ਕੋ ਦੇਖੋ ਚਾਹ ਸਹੀ ਇਹ ਇੱਕ ਬਹੁ ਹੀ ਜਿਹੜਾ ਹੈ ਆਲਾ ਕਿਸਮ ਦੀ ਕੁਰਬਾਨੀ ਹੈ ਜਿਹੜੀ ਕਿਸੇ ਕੋ ਈਸ਼ਾ ਦਾ ਦਰਸ ਦੇਂਦੀ ਪਈ ਹੈ ਕਿ ਅੱਲਾ ਤਾਲਾ ਦੇ ਰਸਤੇ ਦੇ ਵਿੱਚ ਜਿਹੜੇ ਵੇਲੇ ਕੁਰਬਾਨੀ ਦੇਵਣੀ ਪਵੇ ਤਾਂ ਅਸਾਂ ਕੋ ਕੋਈ ਹਾਲ ਦੇ ਵਿੱਚ ਵੀ ਦਰੇਗ ਨਹੀਂ ਕਰਨਾ ਚਾਹੀਦਾ ਪਿੱਛੋਂ ਤੇ ਨਹੀਂ ਹਟਣਾ ਚਾਹੀਦਾ ਬਲਕਿ ਰੱਬ ਦੀ ਰਜ਼ਾ 'ਤੇ ਰਾਜ਼ੀ ਰਹਿਣਾ ਚਾਹੀਦਾ ਹੈ ਇਹ ਤਾਂ ਸਹੀ ਇੱਕ ਨੁਕਤਾ ਇਹ ਆਉਂਦਾ ਪਿਆ ਹੈ ਕਿ ਰੱਬ ਦੀ ਰਜ਼ਾ 'ਤੇ ਤਾਂ ਅਸਾਂ ਰਾਜ਼ੀ ਥੀਂਦੇ ਪਏ ਹਾਂ ਕੁਰਬਾਨ ਥੀਂਦੇ ਪਏ ਉੱਤਾਂ ਹਜ਼ਰਤ ਇਸਮਾਈਲ ਅਲੈ ਸਲਾਮ ਆਪਣੇ ਪਿਉ ਦੀ ਫਰਮਾ ਬਰਦਾਰੀ ਪੈ ਕਰਦੇ ਹਨ ਪਿਉ ਨੇ ਆਖਿਆ ਕਿ ਪੁੱਤਰ ਤੈਂ ਕੋ ਰੱਬ ਦੇ ਰਸਤੇ 'ਚ ਕੁਰਬਾਨ ਕਰਨਾ ਤਾਂ ਹਜ਼ਰਤ ਇਸਮਾਈਲ ਅਲੈ ਸਲਾਮ ਨੇ ਇਹ ਨਹੀਂ ਆਖਿਆ ਕਿ ਅਬੂ ਜੀ ਜਾਂ ਕੋਈ ਗਾਲ ਇਨ ਤੂੰ ਤਾਂ ਨਹੀਂ ਨਹੀਂ ਪਿਉ ਮਾਂ ਦੀ ਫਰਮਾ ਬਰਦਾਰੀ ਕੀਤੀ ਹੈ ਸਾਈਂ ਰੱਬ ਦੀ ਜਿੱਥਾਂ ਫਰਮਾ ਬਰਦਾਰੀ ਕੀਤੀ ਹੈ ਉੱਥੇ ਪਿਉ ਮਾਂ ਦੀ ਗੱਲ ਅਤੇ ਉਹਨਾਂ ਦਾ ਵੀ ਹੁਕਮ ਮਨਾ ਹੈ ਉਹਨਾਂ ਕੋ ਕੋਈ ਲਾਹ ਉਹਨਾਂ ਦੇ ਅੱਗੋਂ ਨਹੀਂ ਕੀਤੇ ਗਿਆ ਉਹਨਾਂ ਦੇ ਅੱਗੋਂ ਕੋਈ ਆਪਣੀ ਉਜ਼ਰ ਨਹੀਂ ਰੱਖਾ ਗਈ ਆਪਣੀ ਕੋਈ ਗੱਲ ਨਹੀਂ ਰੱਖੀ ਗਈ ਅੱਜ ਜ਼ਰਾ ਅਸਾਂ ਵੀ ਦੇਖੂੰ ਕਿ ਅਸਾਂ ਪਿਉ ਮਾਂ ਦੀ ਕਿਤਨੀ ਫਰਮਾ ਬਰਦਾਰੀ ਕਰਦੇ ਪਏ ਹਾਂ ਪਿਉ ਦੇ ਦੱਸੇ ਹੋਏ ਗਾਲੀਆਂ 'ਤੇ ਕਿਆ ਅਸਾਂ ਅਮਲ ਕਰਦੇ ਹਾਂ ਕਿਆ ਪਿਉ ਅਸਾਂ ਕੋ ਕਿਹੜੀ ਸ਼ਾਹ ਕੋਲੋਂ ਮਨਾ ਕਰਦਾ ਪਈ ਹੈ ਕਿਆ ਅਸਾਂ ਉਹਦੇ ਕੋਲੋਂ ਮਨਾ ਥੀਂਦੇ ਪਏ ਹਾਂ ਇਹ ਵੀ ਤਾਂ ਸਹੀ ਇੱਕ ਸੋਚਣ ਦੀ ਗੱਲ ਹੈ ਨਾ ਕਿ ਅਸਾਂ ਕੋ ਇਹ ਦਰਸ ਮਿਲਦਾ ਪਿਆ ਹੈ ਕਿ ਪਿਉ ਦੀ ਗੱਲ ਕੋ ਹਮੇਸ਼ਾ ਤਰਜੀਹ ਦੇਣੀ ਚਾਹੀਦੀ ਹੈ ਸਹੀ ਬਜ਼ੁਰਗਾਂ ਕੋਲੋਂ ਇਹ ਵੀ ਸੁਣਦੇ ਹਾਂ ਕਿ ਰੱਬ ਪਿਉ ਦੀ ਰਜ਼ਾ ਦੇ ਵਿੱਚ ਰੱਬ ਦੀ ਰਜ਼ਾ ਸ਼ਾਮਿਲ ਹੈ ਅਸਾਂ ਕੋ ਚਾਹੀਦਾ ਹੈ ਕਿ ਅਸਾਂ ਪਿਉ ਦੀ ਰਜ਼ਾ ਦੇ ਉੱਤੇ ਰਾਜ਼ੀ ਰਹੋ ਅਗਰ ਬਾਬਾ ਸਾਈਂ ਅੱਬਾ ਸਾਈਂ ਕੋਈ ਸ਼ਾਹ ਕੋਲੋਂ ਮਨਾ ਕਰ ਛੋੜਿਆ ਤਾਂ ਵਾਲਾ ਮੂੰਹ ਨਹੀਂ ਬਣਾਉਣਾ ਅੱਗੋਂ ਜਵਾਬ ਨਹੀਂ ਦੇਵਣੇ ਬਲਕਿ ਜਿਹੜੀ ਗੱਲ ਉਹ ਦੱਸਦੇ ਪੈਣ ਤਾਂ ਇਹਦਾ ਮਤਲਬ ਇਹ ਕਿ ਰੱਬ ਦੀ ਰਜ਼ਾ ਇਹਦੇ ਵਿੱਚ ਹੈ ਅਤੇ ਅਸਾਂ ਕੋ ਜਿਹੜਾ ਹੈ ਉਹਨਾਂ ਦੀ ਗੱਲ ਕੋ ਮੰਨਣਾ ਚਾਹੀਦਾ ਤਾਂ ਵੱਲ ਅਸਾਂ ਜਿਹੜਾ ਹੈ ਨੁਕਸਾਨ ਕੋਲੋਂ ਬਚ ਬੈਸੂ ਅਗਰ ਅਸਾਂ ਉਹਨਾਂ ਦੀ ਗੱਲ ਦੇ ਉੱਤੇ ਅਮਲ ਨਾ ਕੀਤਾ ਤਾਂ ਵੱਲ ਅਸਾਡਾ ਨੁਕਸਾਨ ਸਾ ਕੋ ਉਠਾਉਣਾ ਪਊ ਸੀ ਜੀ ਸਹੀ ਪ੍ਰੋਗਰਾਮ ਦਾ ਹਵਾਲੇ ਦੇ ਨਾਲ ਮੈਸੇਜ ਆਇਆ ਹੈ ਕਿ ਇੱਕ ਦਫ਼ਾ ਵੱਲ ਆਪਣਾ PTCL ਨੰਬਰ ਅਨਾਊਂਸ ਕਰੋ ਤਾਂ ਬਿਲਕੁਲ ਅਨਾਊਂਸ ਕਰੇ ਨਹੀਂ ਹੈ ਨਾਲ ਹੀ ਸਹੀ ਇੱਕ ਕਾਲ ਆਉਂਦੀ ਪਈ ਹੈ ਦੇਖਣ ਗਿਣਨੇ ਹੈ ਕਿ ਕੌਣ ਸਾਰੇ ਨਾਲ ਕਿਹੜੀ ਜਾਤ ਹੈ ਲਾਈਨ 'ਤੇ ਹਨ ਅਸਲਾਮੁ ਅਲੈਕੁਮ ਅਲਹਮਦੁਲਿਲਾ ਮੇਰਾ ਸੋਹਣਾ ਤੇ ਮਿੱਠਾ ਤੇ ਮੇਰਾ ਸਰਾਇਕੀ ਸ਼ਹਿਜ਼ਾਦਾ ਕੌਣ ਕਿਹੜੀ ਜਾ ਤੂੰ ਮੁਖਾਤਿਬ ਸਾਰੇ ਨਾਲ ਸਾਦੇ ਕਲੀ ਬਰਾ ਤੁਸਾਂ ਜੀਵੋ ਤੁਹਾਡਾ ਪੂਰਾ ਛੀਨਾ ਜੀਵੇ ਕਿਆ ਹਾਲ ਹਿੰਦ ਸਹੀ ਅੱਲਾ ਪਾਕ ਦਾ ਅਹਿਸਾਨ ਹੈ ਮੇਰੇ ਮਿੱਠਾ ਬਿਰਾ ਮੇਰੇ ਸੋਹਣੇ ਬਿਰਾ ਦੀ ਮੁਹੱਬਤ ਹੈ ਕਿ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰੀ 'ਚ ਖੁਸ਼ਬੂ ਵਧਾਉਣ ਵਾਸਤੇ ਤੁਸਾਂ ਜਿਹੜਾ ਹੈ ਪ੍ਰੋਗਰਾਮ ਵਿੱਚ ਸ਼ਾਮਿਲ ਥੈਵੇ ਪਿਆਰ ਮੁਹੱਬਤ ਦਾ ਬੰਧਨ ਹੈ ਸਾਈਂ ਅੱਲਾ ਪਾਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਇਹ ਦੱਸੋ ਵੱਡੀ ਈਦ ਆਉਂਦੀ ਪਈ ਕਿਆ ਆਖ ਦੇਵੇ ਤੁਸੀਂ ਕੋ ਵੱਡੀ ਈਦ ਆਖ ਦੇਵੇ ਜਾਂ ਈਦ ਜ਼ੁਹਾ ਆਖ ਦੇਵੇ ਜਾਂ ਕਿਆ ਆਖ ਦੇਵੇ ਕੁਰਬਾਨੀ ਵਾਲੀ ਈਦ ਕਿਆ ਆਖ ਦੇਵੇ ਤੁਸੀਂ ਕੋ ਵੱਡੀ ਈਦ ਆਖਦੇ ਹਾਂ ਤੇ ਵੱਡੀ ਈਦ ਇੱਕ ਵੱਡੀ ਕੁਰਬਾਨੀ ਵੀ ਤਾਂ ਗਿਣ ਕੇ ਆਉਂਦੀ ਪਈ ਹੈ ਸਹੀ ਉਹਦੇ ਹਵਾਲੇ ਨਾਲ ਕਿਆ ਆਖਸੋ بالکل بالکل بالکل بالکل لیکن مسلمان نے تو چل بدی ہوئی ہے چاہے مہنگائی ہے چاہے جیسے آسا یہ سنت پوری کرنی ہے سائیں چھوٹے ویلے دی جری عید ہوندی او مزہ کریندی یا ہن جری وڈی عید ہے ہن مزہ کریندی پروگرام پہلے کل سیٹ کیتی پے ائی وے
1: یا جڑے اندر دے پرز مردن نے کچھ سٹارٹ کیتی پایا گیا تھا کہ کوئی ماس ہضم کر
0: سکے اچھا یعنی کہ کوئی پھکی ماجون وغیرہ تیار کر رکھا ائی وے یعنی کہ لکڑ ہضم تے پتھر ہضم ہے بالکل بالکل اللہ پاک تو کو ہمیشہ سونی صحت رکھے تے اللہ پاک تو کو جے رہے حلال رزقی چو حلال شیا کھاون دی توفیق عطا
1: فرمائے
0: بے شک بے شک صحیح بے شک اللہ پاک دا احسان ہے کہ یار دوست کو سلام دعا دینا چاہو یا کیا کو کوئی شعر وغیرہ ڈیڈیکیٹ کرنا چاہو تا
1: شعر کن تے ڈر لگدے کمزور جن بندے
0: گدڑ دی اجازت اسن دے سو صحیح شعر تو کو ڈر لگدا ہے ڈرا دینا بالکل بالکل صحیح بڑی مہربانی پروگرام دے وچ شامل تھنے واسطے جی
1: جی بس سلام کوئی دینے جو تیرے پروگرام دا کائے کو پتہ ہے تے کائے کو کوئی جو آج کل ٹائم تبدیل تھی گیا نا
0: جی جی بالکل بالکل
1: پہلے سا کوئی پتہ کوئی معلومات تھی تے کوئی جو سارے ریڈیو دے نزدیک تھی بیٹھے ہیں اگے پیچھے تے پتہ نہیں لگدا نا
0: ہاں بالکل
1: تے ایویں بس تیرا پروگرام جے رہو سی ڈیڑھ گھنٹے دے لا چنگی گل ہے جو کوئی ٹائم بات گئے تے لا بہتری ہے
0: بالکل بالکل کوشش تے یہ ہے صحیح اگو تیرا اپ سونا مہربانی کرے
1: تے بس
0: فی الحال مفتی صاحب تھوڑے بیمار ہن تا امید ہے جو اگلے جمعے کو سٹارٹ تھی ویسی جی وعلیکم السلام وعلیکم السلام جی جناب سارے نال صادق علی صاحب ہن ضلع ٹانگ تو سارے مستقل لسنر ہن ہمیشہ پیار دیندے ہن کھل گپ وی نال کریندے ہن سونا پیغام بھی دے کے ویندے ہن تا آج بھی انہاں سے جے رہے سائیں سارے نال کھل گپ وی کیتی ہے جی سائیں عید قربان یعنی کہ وڈی عید دی آمد آمد ہے کچھ ہی دیوار رہ گئے ہن عید دی وچوں بازار دی رونقاں وی آباد ہن منڈیاں وی آباد ہن سائیں اگر منڈی دی وچ ساری آواز کوئی سندا پیا ہے ریڈیو کی ٹیون کیتو ہے آن کیتو ہے تے منڈی دی وچ کھڑا ریڈیو سرائی کی پروگرام پھلاں بھری چنگیر سندا کھڑا ہے تا اوندے کولوں وی ساری کوشش ارداس ہے کہ او وی پروگرام دی وچ شامل تھیون ذرا سکو منڈی دے حال احوال کول وی جے رہے باخبر کرن کہ منڈی دی وچ کی رونق ہے کتھیں دا پی ہے چھوٹا مال کیویں ہے تے وڈے مال دا کی ریٹ ہے تے خریدار کیویں خریداری کرن دے پن ذرا ای حوالے نال منڈی دے آس پاس جڑے سارے سجن سگو سن دے پہن او وی اسارے نال پروگرام وچ شامل تھیویں انہاں دے نال وی اسا حال احوال ونڈے سوں تے نال سہی اج اسا کو جڑا ہے لگدا ہے ٹائم چینج تھیون دی وجہ کول اساری جڑے بال ہن او پروگرام وچ شامل نہیں تھیندے پن نہیں تے پچھلی دفعہ جڑے لے میں عید قربان کول پہلے جڑا میں پروگرام کیتا ہی تے اون دی وچ بہت سارے بالاں نے شرکت کیتی ہائی تے سونے سونے میٹھے میٹھے لہجے دی وچ سرائی کی زبان دی وچ مٹھڑیاں مٹھڑیاں گالیاں سارے نال کیتے ہن کہ کوئی یاد آئی کہ میں اپنے لیلے دے واسطے جڑا ہے گھنگرو گیدن وڈے گھنگرو گیدن چھوٹے گھنگرو گیدن ہن گردن دے واسطے میں دو رسیاں گیدن ایک نیلے رنگ دی ایک پیلے رنگ دی تے ایک دمبا ہائی میرا چھوٹا بھرا یاد آئی جو میں او کچھ راون لے ساں تے وڈا بھرا یاد آئی کہ میں او کچھ راون لے ساں تے وت ابو نے اسا کو دو رسیاں گن کے دیتن ایک رسی ਮੇਰਾ ਛੋਟਾ ਵੀਰਾ ਪਗੜੀ ਵਧਾਉਂਦਾ ਅਤੇ ਦੂਜਾ ਮੈਂ ਪਗੜੀ ਵਧਾਉਂਦਾ ਹਾਂ ਅਤੇ ਅਸਲ ਜਿਹੜਾ ਹੈ ਦੁੰਬੇ ਕੋ ਬੜਾ ਸੋਹਣਾ ਸਜਾਇਆ ਹੋਇਆ ਹੈ। ਅੱਜ ਵੀ ਸਹੀ ਅਗਰ ਕਿਤੇ ਹੀ ਅਸਾਂ ਕੋ ਬਾਲ ਸੁਣਦੇ ਪੈਣ ਤਾਂ ਆਪਣੇ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਿਲ ਥੀ ਸਕਦੇ ਵੇ, ਹਾਲ ਅਹਾਲ ਸਾਹਿਬ ਕੋ ਦੇ ਸਕਦੇ ਵੇ ਕਿ ਬੱਕਰਾਂ ਦੀ ਕਿਵੇਂ ਖਿਦਮਤ ਤੁਸਾਂ ਕਰਦੇ ਪਏ ਵੇ, ਬੱਕਰਾਂ ਕੋ ਤੁਸਾਂ ਕਿਸ਼ ਕਿਸ਼ ਪਵਈ ਹੋਈ ਹੈ, ਬੱਕਰਾਂ ਦੀ ਕਿਵੇਂ ਨਾਲ ਜਿਹੜਾ ਹੈ ਟਾਈਮ ਗੁਜ਼ਰਦੇ ਪਏ ਵੇ। ਨਾਲ ਨਾਲ ਸਹੀ ਸੱਜਣਾ ਕੋ ਜਿਹੜਾ ਹੈ ਗੀਤ ਗਾਉਣ ਵੀ ਪ੍ਰੋਗਰਾਮ ਦੇ ਵਿੱਚ ਸੁਣੇ ਸੂ, ਤਾਂ ਵਹਿੰਦੇ ਹਾਂ ਸਹੀ ਪਹਿਲੇ ਗੀਤ ਦੀ ਤਰਫ ਕਿ ਨਾਲ ਜਿਹੜਾ ਹੈ ਵੰਜਣਾ ਤੁਸਾਂ ਕਿਤੇ ਹੀ ਨਹੀਂ, ਆਪਣੇ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਦੇ ਨਾਲ ਜੁੜੇ ਰਹਿਣਾ ਹੈ। ਤਾਂ ਸਾਈਂ ਬਲਾ ਮਿਲਦੇ ਹੈ ਇਹ ਛੋਟਾ ਜਿਹਾ ਮਿਊਜ਼ੀਕਲ ਬ੍ਰੇਕ ਦੇ ਬਾਅਦ।

0: ਵੈਲਕਮ ਬੈਕ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਦੇ ਵਿੱਚ ਸਾਰੇ ਸੱਜਣਾਂ ਕੋ ਇੱਕ ਵਾਰ ਵਾਤ ਸਤਿ ਬਿਸਮਿਲ੍ਲਾ ਜੀ ਆਇਆਂ ਨੂੰ ਪਖੈਰ ਰਾਗ ਲਏ ਜੀ ਸਹੀ ਅੱਜ ਗਾਲ ਥੀਂਦੀ ਪਈ ਹੈ ਈਦ ਏ ਕੁਰਬਾਨ ਦੀ ਆਮਦ ਆਮਦ ਅਤੇ ਗਲੀ ਮੁਹੱਲਿਆਂ ਦੀਆਂ ਰੌਣਕਾਂ ਅਤੇ ਖੁਸ਼ੀਆਂ ਦੇ ਹਵਾਲੇ ਦੇ ਨਾਲ ਜੀ ਸਹੀ ਇੱਕ ਕਾਲ ਵੀ ਆਉਂਦੀ ਪਈ ਹੈ ਦੇਖਣ ਡੇ ਦੇ ਹੈ ਕਿ ਲਾਈਨ 'ਤੇ ਸਾਡੇ ਨਾਲ ਕੌਣ ਕਿਹੜੀ ਜਾਤ ਤੋਂ ਸਾਡੇ ਨਾਲ ਮੁਖਾਤਿਬ ਹਨ ਸਹੀ ਕਾਲ ਡਰਾਪ ਥੀ ਗਈ ਹੈ ਲੇਕਿਨ ਕੋਸ਼ਿਸ਼ ਕਰੇ ਸੋ ਇਨਸ਼ਾਅੱਲਾ ਤੁਹਾਡੀ ਕਾਲ ਵੱਲ ਮਿਲ ਵੈ ਸੀ ਸਹੀ ਈਦ ਏ ਕੁਰਬਾਨ ਜਿਹੜੀ ਹੈ ਇਹ ਇੱਕ ਕੁਰਬਾਨੀ ਵਾਲੀ ਈਦ ਹੈ ਅਤੇ ਸ਼ੁਗਲ ਵਾਲੀ ਈਦ ਹੈ ਆਖਾ ਕਹਿੰਦਾ ਕਿ ਸਭ ਤੋਂ ਜ਼ਿਆਦਾ ਜਰਾ ਮਜ਼ਾ ਹੈ ਬਾਲਾਂ ਕੋ ਇਸੀ ਈਦ 'ਤੇ ਆਉਂਦਾ ਹੈ ਕਿਉਂਕਿ ਕਿਉਂ ਮਜ਼ਾ ਨਾ ਆਵੇ ਸਹੀ ਕਿਉਂਕਿ ਲੇਲੇ ਉਹਨਾਂ ਦੇ ਹੱਥ 'ਚ ਆਉਂਦੇ ਹਨ ਵੱਛੇ ਉਹਨਾਂ ਦੇ ਹੱਥ 'ਚ ਆਉਂਦੇ ਹਨ ਬਸ ਉਹਨਾਂ ਨੇ ਇਹ ਜਿਹੜੇ ਦਹ ਦੀਵਾਰਾਂ ਹੁੰਦੇ ਨੇ ਜਾਂ ਬਾਰਾਂ ਦੀਵਾਰਾਂ ਪਹਿਲੇ ਜਿਹੜਾ ਬੰਦਾ ਲੇਲਾ ਜਾਂ ਕੁਛ ਗਿਣ ਗਿਣਦਾ ਉਹਦੀ ਉਹਨਾਂ ਨੇ ਖਿਦਮਤ ਕਰਨ ਦੀ ਠਾਨ ਕੀਤੀ ਹੁੰਦੀ ਹੈ ਕਿ ਅਸੀਂ ਇਹਦੀ ਖਿਦਮਤ ਹਰ ਹਾਲ ਦੇ ਵਿੱਚ ਕਰਨੀ ਹੈ ਅਸਲਾਮ ਵਾਲੇਕੁਮ ਜੀ ਜੀ ਸਹੀ ਹੁਕਮ ਕਰੋ ਸਹੀ ਕਿ ਸਹੀ ਆਵਾਜ਼ ਦੀ ਸਮਝ ਨਹੀਂ ਆਈ ਕਿਹੜੀ ਫਰਮਾਇਸ਼ ਹੈ ਸਹੀ ਰਾਂਝਾ ਤਖ਼ਤ ਹਜ਼ਾਰੇ ਦਾ ਅੱਛਾ ਸਹੀ ਦੇਖਣ ਕੋਸ਼ਿਸ਼ ਕਰੇ ਨੇ ਉਰਦੂ ਹੈ ਸਰਾਇਕੀ ਹੈ ਸਹੀ ਅੱਛਾ ਦੇਖਣ ਕੋਸ਼ਿਸ਼ ਕਰੇ ਨੇ ਅਗਰ ਸਾਕੂ ਸਰਾਇਕੀ ਪ੍ਰੋਗਰਾਮ ਵਿੱਚ ਉਰਦੂ ਗਜ਼ਲ ਲਾਉਣ ਦੀ ਇਜਾਜ਼ਤ ਮਿਲ ਵੈਂਦੀ ਹੈ ਤਾਂ ਵੱਲ ਬਿਲਕੁਲ ਸਹੀ ਤੁਹਾਡੀ ਫਰਮਾਇਸ਼ ਪੂਰੀ ਕਰੇ ਸੂੰ ਬੜੀ ਮਿਹਰਬਾਨੀ ਸਹੀ ਜੀ ਸਹੀ ਗੱਲ ਥੀਂਦੀ ਪਈ ਹੈ ਈਦ ਏ ਕੁਰਬਾਨ ਯਾਨੀ ਕਿ ਵੱਡੀ ਈਦ ਦੇ ਹਵਾਲੇ ਦੇ ਨਾਲ ਸਹੀ ਇਹ ਦੀਵਾਰਾਂ ਦੇ ਵਿੱਚ ਡਿੱਠਾ ਵੈਂਦਾ ਪਿਆ ਕਿ ਅਕਸਰ ਬਾਲ ਜਿਹੜੇ ਹਨ ਸਕੂਲ ਤੋਂ ਵੀ ਨਹੀਂ ਵੈਂਦੇ ਕਿਤੇ ਵੰਜਣ ਨੂੰ ਉਹਨਾਂ ਦਾ ਦਿਲ ਹੀ ਨਹੀਂ ਆਉਂਦਾ ਆਖਿਰ ਵਜ੍ਹਾ ਕੀ ਹੈ ਕਿ ਉਹਨਾਂ ਦਾ ਦਿਲ ਨਹੀਂ ਆਉਂਦਾ ਕਿ ਆਪਣੇ ਬੱਕਰੇ ਕੋਲ ਆਪਣੇ ਲੇਲੇ ਕੋਲੋਂ ਦੂਰ ਥੀਵਣ ਵਾਸਤੇ ਇੱਕ ਬਈ ਕਾਲ ਆਉਂਦੀ ਪਈ ਦੇਖਣ ਕੌਣ ਸ਼ਹਿਰ ਨਾਲ ਕਿਹੜੀ ਜਾਤ ਤੋਂ ਮੁਖਾਤਿਬ ਹੈ ਅਸਲਾਮ ਵਾਲੇਕੁਮ ਅਲਹਮਦੁਲਿਲਾ ਮੇਰਾ ਸੋਹਣਾ ਵੀਰਾ ਆਪਣਾ ਅਤੇ ਆਪਣੇ ਸੋਹਣੇ ਸ਼ਹਿਰ ਦਾ ਨਾਂ ਦੱਸੇ ਸੋ ਗੋਰ ਜ਼ਮਾਨ ਸਾਹਿਬ ਸਤਿ ਬਿਸਮਿਲ੍ਲਾ ਸਹੀ ਸਤਿ ਬਿਸਮਿਲ੍ਲਾ ਸਰਾਇਕੀ ਪ੍ਰੋਗਰਾਮ ਦੇ ਵਿੱਚ ਕਿਆ ਹਾਲ ਹਨ ਸਹੀ ਠੀਕ ਠਾਕ ਅੱਲਾ ਪਾਕ ਦਾ ਅਹਿਸਾਨ ਹੈ ਗੋਰ ਜ਼ਮਾਨ ਬਾਈ ਤੁਸੀਂ ਹਮੇਸ਼ਾ ਮੈਸੇਜ ਕਰਦੇ ਰਹਿੰਦੇ ਵੇ ਅੱਜ ਤੁਸੀਂ ਪ੍ਰੋਗਰਾਮ ਵਿੱਚ ਕਾਲ ਵੀ ਕੀਤੀ ਹੈ ਅਤੇ ਜੀ ਜੀ ਜੀ ਜੀ ਅਤੇ ਅੱਜ ਟੈਕਨੀਕਲ ਇਸ਼ੂ ਦੀ ਵਜ੍ਹਾ ਕੋਲੋਂ ਅਸਾਂ ਫੇਸਬੁੱਕ 'ਤੇ ਤਾਂ ਲਾਈਵ ਕੋ ਨਹੀਂ ਹੈ ਲੇਕਿਨ ਰੇਡੀਓ 'ਤੇ ਸਾਰਾ ਪ੍ਰੋਗਰਾਮ ਲਾਈਵ ਜ਼ਰੂਰ ਚੱਲਦਾ ਪਿਆ ਹੈ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਇਹ ਦੱਸੋ ਕਿ ਕਿਵੇਂ ਰੌਣਕ ਨਜ਼ਰ ਆਉਂਦੀ ਪਈ ਹੈ ਅੱਗੇ ਜ਼ਿਆਦਾ ਰੌਣਕ ਹੁੰਦੀ ਹੈ ਜਾਂ ਹੁਣ ਜ਼ਿਆਦਾ ਰੌਣਕ ਮਾਸ਼ਾਅੱਲਾ ਕਿਵੇਂ ਰੌਣਕ ਮਸੀਤਾਂ ਚ ਵੀ ਐਲਾਨ ਥੀਂਦੇ ਪਏ ਹੁੰਦੇ ਫਿਲਹਾਲ ਫਿਲਾਣੇ ਦਾ ਲੇਲਾ ਫੀੜ ਗਿਆ ਤੇ ਕਾਲੇ ਰੰਗ ਦਾ ਆਈ ਤੇ ਚਿੱਟੇ ਰੰਗ ਜੀ ਜੀ ਬਿਲਕੁਲ ਬਿਲਕੁਲ ਅੱਛਾ ਛੋਟੇ ਵੇਲੇ ਵੱਡੀ ਈਦ ਜ਼ਿਆਦਾ ਮਜ਼ਾ ਕਰੇਂਦੀ ਹੈ ਜਾਂ ਹੁਣ ਜ਼ਿਆਦਾ ਮਜ਼ਾ ਕਰੇਂਦੀ ਹੈ
1: ਯਾਰ ਛੋਟੇ ਵੇਲੇ ਗੱਡੀਆਂ ਖਾਂਦੇ ਤੇ ਹੁਣ ਤੇਰੀ ਮਹਿੰਗਾਈ ਕੀ ਗਈ ਹੈ ਨਾ
0: ਹੁਣ ਤੂੰ ਤੇ ਜ਼ਿੰਮੇਵਾਰੀਆਂ ਆ ਗਿਆ ਨਾ
1: ਜ਼ਿੰਮੇਵਾਰੀਆਂ ਦੋ ਆ ਗਈਆਂ ਤੇ ਮਹਿੰਗਾਈ ਦੋ ਕੀ ਗਈ
0: ਮਹਿੰਗਾਈ ਵੀ
1: ਪਹਿਲੇ 60,000 ਦੇ ਗਿੰਦੇ ਸੀ ਹੁਣ ਗੱਜ 3,00,000 ਘਟ ਗਿਆ ਦੇ ਤੇ
0: ਬਿਲਕੁਲ ਬਿਲਕੁਲ ਲੇਕਿਨ ਦੇਖੋ ਨਾ ਅੱਲਾ ਪਾਕ ਤੋਫੀਕ ਵੀ ਦਿੰਦਾ ਪਿਆ ਸਹੀ ਜੇ ਕੋ ਤੋਫੀਕ ਦੇਵਣੀ
1: ਸੀ ਬਿਲਕੁਲ ਦਿੰਦਾ
0: ਪਿਆ ਬੇਸ਼ੱਕ ਤੇ ਇਹ ਦੱਸੋ ਕਿ ਜਿਹੜੀ ਇਹ ਕੁਰਬਾਨੀ ਦਾ ਗੋਸ਼ਤ ਤਕਸੀਮ ਕੀਤਾ ਵੈਂਦਾ ਹੈ ਉਹਦੇ ਵਿੱਚ ਤੁਸੀਂ ਕਿਹਾ ਦੇਵੇ ਸਭ ਤੋਂ ਪਹਿਲੇ ਕਿਆ ਕੋ ਹਿੱਸਾ ਦੇਵਣਾ ਚਾਹੀਦਾ ਸਭ ਤੋਂ ਪਹਿਲੇ ਵੰਡਾ ਕਹਿੰਦੇ ਘਰ ਹੋ ਜਾਂ
1: ਸਭ ਤੋਂ ਪਹਿਲੇ ਤਾਂ ਦੂ ਤਿੰਨ ਵਾਰੀ ਦੇ ਹੁੰਦਾ ਜਿਹੜਾ ਖਰੀਦ ਗੁਰੂ ਤੋਂ ਆਉਂਦਾ ਮਹੱਲੇ ਦੇ ਵਿੱਚ ਉਹ ਕੋ ਦੇਵਣਾ ਪੈਂਦਾ ਜਾਂ ਕੁਰਬਾਨੀ ਨਹੀਂ ਕੀਤੀ ਹੁੰਦੀ ਉਹ ਦੇਵਣਾ ਪੈਂਦਾ
0: ਮਾਸ਼ਾਅੱਲਾ ਮਾਸ਼ਾਅੱਲਾ ਤੇ ਜਿਹੜਾ ਰਿਵਾਜ ਹੈ ਜੋ ਜਾਂਦੇ ਘਰੋਂ ਵੰਡਾ ਸੀ ਤੇ ਉਹਦੇ ਘਰ ਵੰਡਾ ਬੀਜੇ ਸੂ ਇਹ ਰਿਵਾਜ ਦਾ ਕੀਤੀ ਸੀ
1: ਜ਼ਿੰਦਗੀ
0: ਸਾਕੂ ਨਚਾ ਝੂਮਰਾਂ ਦੇ ਸ਼ੌਕੀ ਹੈ ਅਸਾਂ بالکل بالکل سائیں کوشش کرے نے ہیں اتا سائیں تواری بالکل کوشش کرے سو سائیں بڑی مہربانی بڑی مہربانی جی سائیں گوہر زمان صاحب سارے نال پروگرام دی وچ شامل ہن جے رہے آدھے پہن کے ایک گانے دی فرمائش بھی کیتی نے کہ زندگی ساکو نچا جھومران دے شوقی ہیں اساں بالکل سائیں دیکھن گیت گولن دی بھی کوشش کرے سوں تے نال نال سائیں دعا کو دسیں دے جلوں کہ عید قربان دی آمد ہے تا ایندی وچ صفائی ستھرائی دا وی ڈاڈا خیال رکھنا ہے کہ کیونکہ ایندی وچ ایویں نہ ہوئے کہ گلیاں دی وچ گندگی ہوئے یا جے رہے صفائی دا نظام نہ ہوئے تا ول مزہ نہیں آندا ہے بھائی کال آندی پئی ہے دیکھن کیڑا کالر سارے نال لائن تے ہے السلام علیکم السلام علیکم وعلیکم السلام میرا سونا تے میٹھا بھرا کون کیری جا تو
2: گرا شباز جی عبدالحادی
0: وا بھائی عبدالحادی بھرا تو جی میں تیری گرا شباز جی وے کیویں حال ہے سہی
2: عادل کیسے تے کو سلام تیری اگے کی منجم سلام ٹھیک گیا
0: وعلیکم السلام کیویں لگدا پی اس رائے کی پروگرام پھلاں بلی چنگے رو ہیلو جی جی عبدالحادی بھرا عید دی آمد آمد ہے کیویں کوئی مزہ آندا پیا نہیں آندا پیا اچھا آواز سہی تو ایڈی اسارے تک کلیئر نہیں پہنچدی پئی ایک دفعہ تو سوات ملاون دی کوشش کرے سو جی جی جی سہی عبدالحادی بھرا سارے نال ہن گرا شباز تو لیکن آواز صحیح نہیں آندی پئی تا جرہے معذرت خواہ ہیں ول تسا کوشش کرے سو پروگرام دے وچ شامل تھیون واسطے تا سائیں جرہے ایک گانے دی فرمائش آئی ہے گوہر زمان صاحب محلہ شیخاں والے ٹانگ تو کہ زندگی ساکو نچا جھومران دے شوقی ہیں اساں تا او کو جرہے اساں سرچ کریندے پے ہیں اگر ساکو گیت کی تھیں مل ویندا ہے تا ول سائیں پروگرام وچ ضرور جرہے شامل کرے سو سائی گال صفائی دے حوالے نال بھی تھیندی پئی ہے ایک کال بھی آندی پئی ہے دیکھن اسا کو کون کیری جا تو یاد کریں دا پیا ہے کال ول ڈراپ تھی گئی ہے لیکن اسائیں تو سج رہے کال کرے سو انشاءاللہ تواری کال ضرور لگ ویسی ایسا ہی نصیب دی گال ہوندی ہے کیونکہ لائن بزی ہوندی ہے نیٹورک دا مسئلہ بھی ہوندا ہے بعض دفعہ تو جرا خوش نصیب ہوندا ہے اندی کال مل ویندی ہے انہوں نے ساری کھل گپ لگ ویندی ہے باقی میری کوشش یہ ہوندی ہے کہ ہر کال کو پروگرام دے وچ شامل کیتا ونجے السلام علیکم السلام علیکم جی سائیں میری آواز پہنچتی پئی ہے تو تائیں وعلیکم السلام میرا میٹھا تے سونا بھرا کون کیری جا تو
2: عادل خیال بھرا کال کٹ گئی عبدالحادی
0: عبدالحادی بھرا ہن ماشاءاللہ بہت سونی آواز آندی پئی ہے کیویں عید دی آمد ہے خوشیاں دا حال لو کیویں کوئی وچھے لے لے کوئی ہر پاسے نظر آندے پین کے نہیں آندے پے
2: ماشاءاللہ ماشاءاللہ اے دے نظر آنے پین دیو بس کہے اینو نظر آنا پیے تے کہے اینو لے لاوے نا پیے تے
0: ماشاءاللہ لوگان دے چہرن دے تے خوشی دی کی لہر ہے ایندے بارے ذرا دسے سو
2: خوشی بڑا خوشی نے جو اللہ انہاں کو کامیابی عطا فرماوے
0: آمین آمین
2: تو مال وچ وینے
0: آمین آمین تے لوگ زیادہ چھوٹے مال کو زیادہ پسند کریندے پین وڈے مال کو زیادہ پسند کریندے پین ہن
2: میں دیتا مناسب تا چھوٹے مال کو بہوں یا پسند کرنے پہنا دل خیال گیا
0: اچھا ایندی وجہ کی کہ چھوٹے مال کو زیادہ پسند کیتا ویندا پیے جی جی میں کہ چھوٹے مال کو زیادہ لوگ پسند کرنے پہن تسا آکھا ہے ایندی کی وجہ ہے بس اسی سب تیاریاں لگے پے ہیں جنا دی کیری تیاری ہوندی ہے تیاری تو ہوندی ہے بالاں دی تے زالیاں دی تیاری ہوندی ہے جڑے کہ بھرپور انداز دے نال لگے پے ہونن ہاں ہاں بہرحال دلی خوشی ہے اللہ پاک خیر چنگائی دے نال عید آنے تے عید گزارے تے اللہ پاک سارا دی قربانی بھی اپنی برگاہ دے اندر قبول کرے
2: آمین آمین اللہ قبول فرمائے
0: آمین آمین بہت مہربانی عبدالحادی بھرا پروگرام دی وی شامل تھی بالکل دے سکدے وے وقت کوئی ایک سرائے کی گیت سنے نیا سہی جی جی وعلیکم السلام
2: سلیم کٹی فیل تھی گیا بنیوان صاحب تھی گیا فیضان تھی گیا
0: جی جی
2: باقی سارے لسنان کو سلام.
0: وعلیکم السلام. جی سائیں عبدالحادی براہن تے انو گوہر زمان صاحب تے اسارے سنن والے سارے لسنرز بھی تانگے چھوسن کہ دیکھن عادل سیال برا اسے کو اگلا کیرا ٹریک سنے دا پیا کیرا گیت سے کو سنے دا پیا ہے تے سائیں بالکل ول رل کے سننے ہیں اے سرائی کی گیت زندگی سا کو نچا جھومنا شروع کی ہے اساں.

ਵੈਲਕਮ ਬੈਕ ਸਰਾਇਕੀ ਪ੍ਰੋਗਰਾਮ ਫੁੱਲਾਂ ਭਰੀ ਚੰਗੇਰ ਦੇ ਵਿੱਚ ਮੁਹੰਮਦ ਆਦਿਲ ਸਿਆਲ ਦੀ ਤਰਫ ਕੋਲੋਂ ਸਾਰੇ ਸੱਜਣਾਂ ਕੋ ਇੱਕ ਦਫ਼ਾ ਵੱਧ ਸਤ ਬਿਸਮਿਲ੍ਲਾ ਜੀ ਆਇਆਂ ਨੂੰ ਜੀ ਸਹੀਂ ਅਤੇ ਪਖੈਰ ਰਾਗ ਲਏ। ਅੱਜ ਸਹੀਂ ਸਾਰੇ ਪਸ਼ਤੂਨ ਭਰਾਵਾਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਨਹੀਂ ਕੀਤੀ ਅਤੇ ਸਰਾਇਕੀ ਭਰਾ ਸ਼ਿਰਕਤ ਕਰਦੇ ਪੈਣ, ਜਾਂ ਤਾਂ ਪਸ਼ਤੂਨ ਭਰਾ ਪ੍ਰੋਗਰਾਮ ਨਹੀਂ ਸੁਣਦੇ ਪਏ, ਜਾਂ ਵੱਲ ਲੱਗਦਾ ਇਵੇਂ ਹੈ ਕਿ ਜਿਵੇਂ ਅੱਜ ਉਹ ਮੋਬਾਈਲ ਦਾ ਪੈਕੇਜ ਕੋਈ ਜਾਂ ਬੈਲੈਂਸ ਦਾ ਕੋਈ ਮਸਲਾ ਹੈ। ਤਾਂ ਅੱਲਾ ਪਾਕ ਅਸਾਂ ਸਾਰੇ ਮੁਸਲਮਾਨਾਂ ਕੋ ਆਪਸ ਵਿੱਚ ਪਿਆਰ ਮੁਹੱਬਤ ਇਤਫਾਕ ਨਾਲ ਰੱਖੇ, ਅਤੇ ਜਿਤਨੇ ਵੀ ਮੈਂ ਕੋ ਸਰਾਇਕੀ ਭਰਾ ਸੁਣਦੇ ਪੈਣ, ਪਸ਼ਤੂਨ ਭਰਾ ਸੁਣਦੇ ਪਏ ਹਨ, ਸਾਰਿਆਂ ਕੋ ਅੱਲਾ ਪਾਕ ਖੁਸ਼ ਅਤੇ ਆਬਾਦ ਰੱਖੇ। ਜੀ ਸਹੀ, ਕੁਰਬਾਨੀ ਵਾਲੀ ਈਦ ਦੀ ਆਮਦ ਹੈ, ਬਸ ਕੁਝ ਹੀ ਦੀਵਾਰਾਂ ਰਹਿ ਚੁੱਕੇ ਹਨ ਈਦ ਦੀ ਆਮਦ ਦੇ ਵਿੱਚੋਂ। ਤਾਂ ਹਰ ਤਰਫ ਜਿਹੜਾ ਹੈ ਖੁਸ਼ੀ ਦੀ ਇੱਕ ਲਹਿਰ ਹੈ। ਕੁਝ ਲੋਕਾਂ ਨੇ ਜਾਨਵਰ ਕੁਰਬਾਨੀ ਦੇ ਵਾਸਤੇ ਗਿਣ ਛੋੜਾ ਹੈ, ਅਤੇ ਕੁਝ ਅੱਜ ਵੀ ਜਿਹੜਾ ਹੈ ਇੰਤਜ਼ਾਰ ਛਿਨ ਤਾਂਗੀ ਛਿਨ ਵਧਣ। ਕੋਈ ਪੈਸਿਆਂ ਦੀ ਵਜ੍ਹਾ ਕੋਲੋਂ ਸਹੀ ਪੈਸੇ ਲਿਮਿਟਿਡ ਬਜਟ ਹੈ, ਜਿਹਦੀ ਵਜ੍ਹਾ ਕੋਲੋਂ ਬਜਟ ਦੇ ਵਿੱਚ ਜਾਨਵਰ ਨਹੀਂ ਮਿਲਦਾ ਪਿਆ, ਇਹ ਵਜ੍ਹਾ ਕੋਲ ਅੱਜ ਮੰਡੀ ਦੇ ਜਿਹੜਾ ਹੈ ਚੱਕਰ ਲਾਉਂਦੇ ਵਧੇ ਹਨ। ਅਤੇ ਕੋਈ ਲੋਕਾਂ ਕੋ ਜਾਨਵਰ ਖੁਸ਼ ਨਹੀਂ ਆਉਂਦਾ ਪਿਆ, ਜਿਹੜੇ ਉਹਨਾਂ ਦੇ ਮਿਜ਼ਾਜ ਦੇ ਮੁਤਾਬਿਕ ਹੈ। ਬਿਲਕੁਲ ਸਹੀ ਆਖਾ ਪੈਂਦਾ ਕਿ ਵਧੀ ਈਦ ਉੱਤੇ ਤਗੜਾ ਅਤੇ ਖੂਬਸੂਰਤ ਜਾਨਵਰ ਜਿਹੜਾ ਹੈ, ਪਿਆਰਾ ਜਾਨਵਰ ਜਿਹੜਾ ਹੈ ਨਾ, ਅੱਲਾ ਪਾਕ ਦੇ ਰਸਤੇ ਦੇ ਵਿੱਚ ਕੁਰਬਾਨ ਕੀਤਾ ਵਾ। ਤਾਂ ਸਾਰੇ ਬਹੁਤ ਸਾਰੇ ਮੁਸਲਮਾਨ ਭਰਾ ਜਿਹੜੇ ਹਨ ਕੋਸ਼ਿਸ਼ ਵਿੱਚ ਹੁੰਦੇ ਹਨ ਕਿ ਸੋਹਣਾ ਜਿਹਾ ਜਾਨਵਰ ਮਿਲ ਵਜੇ, ਤਾਂ ਕਿ ਜਿਹੜਾ ਹੈ ਅੱਲਾ ਪਾਕ ਦੇ ਰਸਤੇ ਦੇ ਵਿੱਚ ਅਸਾਂ ਕੁਰਬਾਨ ਕਰ ਛੋੜੋ। ਸਜਣੋ ਆ ਸਾਰਾ ਤੁਹਾਡਾ ਇਹ ਸਾਥ ਇਨਸ਼ਾਅੱਲਾ 8:30 ਤੱਕ ਜਾਰੀ ਰਹਾ ਸੀ, ਲੇਕਿਨ ਵਿਚਾਲੇ ਦੇ ਵਿੱਚ ਅਸਾਂ ਜਿਹੜਾ ਹੈ ਨਿਊਜ਼ ਬੁਲੇਟਿਨ ਦੇ ਵਾਸਤੇ ਇੱਕ ਮੁਖਤਸਰ ਜਿਹਾ ਵਕਫਾ ਗਿਣਸੂ। ਤਾਂ ਤੁਸਾਂ ਵਜਣਾ ਕਿਥਾਈ ਵੀ ਨਹੀਂ, ਆ ਸਾਰੇ ਨਾਲ ਜੁੜੇ ਰਹਿਣਾ ਹੈ। ਤਾਂ ਇਨਸ਼ਾਅੱਲਾ ਜਿਵੇਂ ਨਿਊਜ਼ ਖਤਮ ਥੀ ਸਨ, ਉਹਦੇ ਬਾਅਦ ਵੱਲ ਤੁਹਾਡਾ ਅਤੇ ਤੁਹਾਡੇ ਭਰਾ ਮੁਹੰਮਦ ਆਦਿਲ ਸਿਆਲ ਦਾ ਜਿਹੜਾ ਸਾਥ ਹੈ ਉਹ ਸ਼ੁਰੂ ਥੀ ਵੈਸੀ। ਤਾਂ ਤੁਸਾਂ ਵੰਜਣਾ ਕਿਤੇ ਹੀ ਨਹੀਂ, ਫਿਲਹਾਲ ਅਸਾਂ ਇੱਕ ਨਿਊਜ਼ ਬੁਲੇਟਿਨ ਦੇ ਵਾਸਤੇ, ਖਬਰਾਂ ਦੇ ਵਾਸਤੇ ਇੱਕ ਮੁਖਤਸਰ ਜਿਹੀਆਂ ਬ੍ਰੇਕ ਗਿਣਨ ਵਹਿੰਦੇ ਪਏ ਹੈ। ਉਹਦੇ ਬਾਅਦ ਵੱਲ ਆ ਸੈਰੀ ਅਤੇ ਤੁਹਾਡੀ ਮੁਲਾਕਾਤ ਥੀ ਸੀ ਸਾਈ।

0: ویلکم بیک، ویلکم بیک اپنے سارے سرائیکی خطے تے روہی تھال دمان کو ایک دفعہ بعد سرائیکی پروگرام پھلاں بری چنگھیر دی وچ خوش آمدید تے ست بسم اللہ آکساں سامعین، اے آواز ہے ریڈیو امن ایف ایم 88.4 ٹانگ دی تے میرے سونے سجن سن دے پے ہن من بھاونا سرائیکی پروگرام پھلاں بری چنگھیر تے میں ہاں تہاڈا آر جے محمد عادل سیال جی سائیں۔ نیوز بلٹن یعنی کہ خبران دے مختصر وقفے دے بعد اساری تواری ملاقات ول تھی گئی ہے ایک دفعہ ایک بیدے نال۔ جی سائیں، وڈی عید دی آمد آمد ہے، گلیاں دی وچ وی شغل میلا ہے، گھراں دی وچ وی خوشیاں ہن، بازار دیاں رونقاں وی بحال ہن، نال ہی سائیں جرا ہے منڈیاں وی آباد ہن۔ اللہ پاک جتھا قربانی دا اسا کو سبق لیتا اتھے ہی اسارے واسطے رزق دے مواقع وی کھول لیتے ہن۔ ڈٹھا ونجے تے سائیں جتھا منڈیاں دے وچ مال وکدا پیا ہے تاں اون دے نال معیشت وی اچھی تھیندی پئی ہے، خرید و فروخت تھیندی پئی ہے تاں ان دے نال معیشت وی چنگی تھیندی پئی ہے۔ نال سائیں جرے سٹال لگے پئے ہن، کتھے ہی پلا وکدا پیا ہے، کتھے ہی جرا ہے دہی بلے وکدے پئے ہن، کتھے ہی گول گپے وکدے پئے ہن سائیں، تاں ان دے نال وی کہندا چولہا چلدا پیا ہے۔ ایک کال آندی پئی ہے سائیں دیکھن لائن تے۔ سلام علیکم۔ وعلیکم سلام میرا سونا بھرا سرائیکی پروگرام وچ ست بسم اللہ۔ ڈیرہ
1: مہربانی، ڈیرہ شکریہ، سلیم کٹی خیل بنو روٹا کا۔
0: بسم اللہ سائیں، سلیم کٹی خیل بھرا، تو ایڈی کمی آئی سائیں، کیا حال ہن، ٹھیک ٹھاک ہی وے؟
1: الحمدللہ، بس حکومت اور پروگرام دے ہارو ما سر بابا پشتو بانے اور علاقے
0: جی۔ اچھا ماشاءاللہ ماشاءاللہ، کوشش کرے سو سائیں، کوشش کرے سو تے۔ الحمد للہ شکر دا، عید روان دا، چرنگے بازار چ شغل دا، کلی چ چرنگے پروگرام دی، اکڑا چ چرنگی خوشی مناؤ کئی لگیا دی، چرنگے لگی سی۔ جی جی جی جی بالکل، جی جی ماشاء اللہ ماشاء اللہ، بالکل بالکل دا شکر دا چے رونق لگی دلی دی آباد دا مج ٹک دی آباد، اللہ پاک دا سے وسطی، اللہ پاک دے غمون وسطی، اللہ پاک دے دا سے جی جی بالکل بالکل سلیم کٹی خیل ماشاء اللہ ماشاء اللہ، لکچ سبا اختاری دا سے شغل دا نن بالکل اول خوان ڈیر خوان کئی کنا دا تیاری چاہیے اختر خوب یا تیر جی درے ورے جی ماشاء اللہ ماشاء وعلیکم السلام وعلیکم السلام وعلیکم السلام جی سائیں، سلیم کٹی خیل بھرا سیر نال پشتون بھرا ہن، بڑے پیارے انداز دے نال آدے پہن کے روڈ آباد ہن، بال جرے ہن اپنے واسطے خریداری کرن دے ودے ہن، تے ودے جرے ہن جانور وی گندے ودے ہن، تے نال گھر دے سودے سود وی گندے پن، بازار دی رونق آباد ہے، ہر طرف خوشیاں دی اک لہر ہے، اللہ پاک ہمیشہ ہی میں خوشیاں برقرار رکھے، اللہ پاک سارے ٹاک دیاں خوشیاں کو کراں کہندی نظر نہ لاوے، اللہ پاک ہمیشہ اسارے ٹانگ کو میں حسدا تے وسدا رکھے۔ جی سائیں، تہاڈے پروگرام دے وچ تہاڈے فیڈ بیک وی شامل کرے سوں، اسا کو سائیں گرا کہو تو نعمت اللہ سیال نال رمضان سیال ہونے نے وی یاد کیتے آدن کے سارے سجنا کو آون والی عید دی ایڈوانس مبارک ہوئے، بہوں بہوں مبارک ہوئے، بالکل سائیں تو کو وی ڈگ ڈگ مبارک ہوئے، وڈی عید دی آمد آمد ہے، اللہ پاک تو کو وی خوش رکھے۔ آپ انہوں کا انتخاب ہے کہ میں کو گھر سارتے منہ پھیر بیٹھے، ایویں ڈھول نہ رخ بدلا کر، ਦਿਲ ਨਾਜ਼ੁਕ ਰੇਸ਼ਮ ਡੋਰਦਾ ਹੈ। ਮਤਾ ਪੋਵੇ ਤਰੁੱਟ ਅਲਵਾਇਆ ਕਰ, ਤੂੰ ਰੁਸ ਪੋਵੇ ਸੁਖ ਰੁਸ ਵੈਂਦਿਨ, ਬੀਆ ਮੁਫਤ ਇਲਜ਼ਾਮ ਨਾ ਲਾਇਆ ਕਰ, ਜੇ ਪਿਆਰ ਕਰਨ ਤੂੰ ਡਰ ਲੱਗਦਈ, ਸਿੱਧਾ ਆਖ ਅਮੀਰ ਨਾ ਆਇਆ ਕਰ। ਵਾਹ ਸਹੀ, ਖੂਬਸੂਰਤ ਇੰਤਖਾਬ ਹੈ ਤੁਹਾਡਾ, ਜਰਾ ਸਾ ਸਜਣ ਦੀ ਨਜ਼ਰ ਕਰ ਛੋੜਾ ਹੈ। ਨਾਲ ਹੀ ਸਹੀ ਤੈਮੂਰ ਸ਼ਾਹ ਮਹੱਲਾ ਸ਼ੇਖਾਂ ਵਾਲੇ ਤੂੰ ਸਾਡੇ ਪ੍ਰੋਗਰਾਮ ਕੋ ਸੁਣਦੇ ਪਏ ਹਨ। ਆਦਿਨ ਕਿ ਗਲੀਆਂ ਦੀ ਰੌਣਕ ਆਬਾਦ ਹੈ, ਬਾਲ ਖੁਸ਼ ਹਨ, ਵੱਡੇ ਖੁਸ਼ ਹਨ, ਕਿਉਂਕਿ ਅਸਾਂ ਸੁਨਤ ਇਬਰਾਹੀਮੀ ਪੂਰੀ ਕਰਨੀ ਹੈ। ਅਤੇ ਨਾਲ ਸਹੀ ਤੈਮੂਰ ਸ਼ਾਹ ਸਾਹਿਬ ਇਹ ਲਿਖਦੇ ਹਨ ਕਿ ਅੱਜ ਤਾਂ ਬਾਲ ਖੁਸ਼ ਵਧੇ ਹਨ, ਲੇਕਿਨ ਜਿਹੜੇ ਲਈ ਇਹਨਾਂ ਦਾ ਦਿਲ ਲੱਗ ਪੈਂਦਾ ਹੈ ਦੁੰਬਾਂ ਦੇ ਨਾਲ, ਲੇਲਾਂ ਦੇ ਨਾਲ, ਵੱਛਾਂ ਦੇ ਨਾਲ, ਅਤੇ ਵੱਧ ਕੁਰਬਾਨੀ ਵਾਲੀ ਦੀਵਾਰ ਇਹ ਡਾਢੇ ਰੋਂਦੇ ਨੇ। ਪਹਿਲੇ ਤਾਂ ਅਸਾਂ ਕੋ ਲੇਲਾ ਸਾਡੇ ਹਵਾਲੇ ਕਰੇਂਦੇ ਹੀ ਨਹੀਂ ਕਿ ਉਹ ਕੋ ਕੁਰਬਾਨ ਕੀਤਾ ਵਾਂਜੇ, ਲੇਕਿਨ ਮੁਸਲਮਾਨ ਦੇ ਬਾਲ ਹਨ ਵੱਲ ਸਮਝ ਵੈਂਦੇ ਹਨ ਕਿ ਕੁਰਬਾਨੀ ਇਸਲਾਮੀ ਫਰੀਜ਼ਾ ਹੈ, ਇਹ ਅਸਾਂ ਅਦਾ ਕਰਨਾ ਹੈ, ਇਹਦੇ ਨਾਲ ਰੱਬ ਰਾਜ਼ੀ ਥੀਂਦਾ, ਵੱਲ ਖੁਸ਼ ਵੀ ਥੀ ਵੈਂਦੇ ਹਨ, ਵੱਲ ਡਿਮਾਂਡਾਂ ਵੀ ਕਰੇਂਦੇ ਕਿ ਸਾਕੂ ਸੇਖ ਕਬਾਬ ਬਣਾ ਕੇ ਦਿਓ, ਕਲੇਜੀ ਸਾਕੂ ਦੇਵਣੀ ਹੈ। ਤਾਂ ਅੱਲਾ ਪਾਕ ਸਾਰਿਆਂ ਦੀ ਈ ਕੁਰਬਾਨੀ ਕੋ ਆਪਣੀ ਬਰਗਾਹ ਦੇ ਵਿੱਚ ਕਬੂਲ ਫਰਮਾਵੇ। ਜੀ ਸਹੀ, ਤੁਹਾਡਾ ਫੀਡਬੈਕ ਵੀ ਨਾਲ ਨਾਲ ਸ਼ਾਮਿਲ ਕਰੇਂਦੇ ਪਏ ਹੈ, ਤੁਹਾਡੇ ਭੇਜੋ ਇੰਤਖਾਬ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਕਰੇਂਦੇ ਪਏ ਹੈ, ਨਾਲ ਨਾਲ ਤੁਹਾਡੇ ਕਾਲਾਂ ਵੀ ਪ੍ਰੋਗਰਾਮ ਵਿੱਚ ਗਿਣਦੇ ਪਏ ਹੈ। ਇੱਕ ਦੂਜੀ ਕਾਲ ਆਉਂਦੀ ਪਈ ਹੈ, ਦੇਖਣ ਕੌਣ ਸਾਕੂ ਕਿੱਥੋਂ ਯਾਦ ਕਰਿੰਦਾ ਪਈ। ਅਸਲਾਮੁ ਅਲੈਕੁਮ। ਮੁਹੰਮਦ ਹਮਜ਼ਾ ਸਾਹਿਬ ਤੁਹਾਨੂੰ ਸਤ ਬਿਸਮਿਲ੍ਲਾ ਅਕਸਰ ਸਹੀ ਸਰਾਇਕੀ ਪ੍ਰੋਗਰਾਮ
1: ਦੇ ਵਿੱਚ।
0: ਜੀ ਸਹੀ, ਬਿਲਕੁਲ ਕੁਝ ਪਰਸਨਲ ਮਸਰੂਫੀਅਤ ਦੇ ਵਿੱਚ ਹਿਗੜੂ ਜਿਹੜਾ ਹੈ ਇਹ ਥੈ ਹਿੰਦ ਪ੍ਰੋਗਰਾਮ ਇਸ ਮਾਜ਼ਰਤ ਖਵਾ ਹੈ ਸਹੀ। ਬਿਲਕੁਲ ਬਿਲਕੁਲ ਜੀ ਜੀ ਬਿਲਕੁਲ ਬਿਲਕੁਲ ਅੱਜ ਤੋਂ ਬਾਅਦ ਹੁਣ ਤੁਹਾਡੇ ਵਾਸਤੇ ਡੇਢ ਘੰਟੇ ਦਾ ਪ੍ਰੋਗਰਾਮ ਗਿਣ ਕੇ ਆਏ। ਸੱਜਣ ਆਖਦੇ ਹਨ ਕਿ ਸਰਾਇਕੀ ਪ੍ਰੋਗਰਾਮ ਦਾ ਟਾਈਮ ਵਧਾਇਆ ਵਾਂਜੇ, ਤਾਂ ਹੁਣ ਸਾਤ ਕੋਲ 8:30 ਤੱਕ ਸਾਰੀ ਤੁਹਾਡੀ ਮੁਲਾਕਾਤ ਹੋ ਸੀ ਸਹੀ। 8:30 ਵਜੇ ਤੱਕ ਸਹੀ, ਅਸਾਂ ਤੁਸਾਂ ਇੱਕ ਬੈ ਦੇ ਨਾਲ ਮੁਖਾਤਿਬ ਰਾਸ ਹੋ। ਅੱਛਾ ਸਹੀ, ਤੁਸੀਂ ਸਾਡੇ ਨਾਲ ਵਾਅਦਾ ਕੀਤਾ ਕੋਈ ਗਜ਼ਲ ਵਗੈਰਾ ਕੋਈ ਸ਼ੇਰ ਸਾ ਕੋ ਸੁਣਾਉਣ ਦੀ, ਕਿਆ ਉਹਦੀ ਤਿਆਰੀ ਹੈ ਤੁਹਾ ਕੋ?
1: ਉਹ ਤਾਂ ਜੀ ਜਿਹੜੇ ਨਾ ਇਨਸ਼ਾਅੱਲਾ ਅਗਲੇ ਪ੍ਰੋਗਰਾਮ ਵਿੱਚ ਸੁਣਿਆ ਤਾਂ ਮੈਂ ਜਿਹੜੇ ਹੀ ਨਾ ਥੋੜਾ ਕਿੰਨ ਮੇਰੇ ਖਿਆਲ ਹੈ ਜੀ ਮੇਰੇ ਕੋਲ ਹੈ, ਲੇਕਿਨ ਇਹ ਦੇ ਹਵਾਲੇ ਨਾਲ ਮੈਂ ਡੋੜਾ ਸੁਣਾਵਾ ਜੇ ਤੋ ਅਗਲੇ ਪ੍ਰੋਗਰਾਮ ਵਿੱਚ ਯਾਦ ਕਰਕੇ ਸੁਣਾਇਆ।
0: ਬਿਲਕੁਲ ਬਿਲਕੁਲ ਸਹੀ, ਇਹ ਦੇ ਹਵਾਲੇ ਨਾਲ ਡੋੜਾ ਤੁਸੀਂ ਆਪਣੇ ਸਾਰੇ ਸਜਣਾ ਨੂੰ ਡੈਡੀਕੇਟ ਕਰ ਸਕਦੇ ਹੀ ਵੇ। ਆਂਦੇ ਹਫਤੇ ਸ਼ਾਕਿਰ ਈਦ ਜੋ ਹੈ,
1: ਜਦ ਸਾਰਾ ਜਸ਼ਨ ਮਨੇਂਦਾ ਪੈ,
0: ਵਾ ਵਾ
1: ਹਰ ਪਾਸੇ ਰੌਣਕ ਮੇਲਾ ਹੈ, ਕੋਈ ਆਂਦਾ ਪੈ ਕੋਈ ਵੈਂਦਾ ਪੈ,
0: ਵਾ ਵਾ
1: ਵਾਂ ਤੋਹਫੇ ਪਿਆਰ ਮੁਹੱਬਤ ਦੇ, ਕੋਈ ਗਿੰਦਾ ਪੈ ਕੋਈ ਦੇਂਦਾ ਪੈ,
0: ਆਹਾ
1: ਇਸ ਆਸ ਤੇ ਸ਼ਾਕਿਰ ਖੁਸ਼ ਬੈਠਾ, ਚਲੋ ਯਾਰ ਤਾਂ ਈਦ ਕਰੇਂਦਾ ਪੈ।
0: ਵਾ ਸਹੀ, ਵਾ ਕਿਆ ਉਮਦਾ ਤੁਹਾਡਾ ਡੋੜਾ ਹੈ ਸਹੀ, ਸ਼ਾਕਿਰ ਸ਼ੁਜਾਬਾਦੀ ਸਾਹਿਬ ਦੇ ਡੋੜੇ ਕੋ ਤੁਸਾਂ ਦੁਹਰਾਇਆ ਹੈ ਸਹੀ, ਬਹੁਤ ਬਿਹਤਰੀਨ ਸਹੀ। ਬਿਲਕੁਲ ਸਹੀ, ਸਹੀ ਅਸਾਂ ਇੱਕ ਡੋੜਾ ਜਿਹਾ ਹੈ ਜ਼ਰੂਰ ਸਹੀ ਸੁਣੇ ਹੈ, ਤਾਂ ਅੱਗੂ ਤੁਸਾਂ ਸਹੀ ਸੁਣਦੇ ਰਹੋ ਸਹੀ ਪ੍ਰੋਗਰਾਮ ਕੁਝ ਰਹੇ। ਵਾਲੇਕੁਮ ਸਲਾਮ, ਵਾਲੇਕੁਮ ਸਲਾਮ ਜੀ ਸਹੀ, ਸਾਰੇ ਨਾਲ ਮੁਹੰਮਦ ਹਮਜ਼ਾ ਸਾਹਿਬ ਹਨ ਮੂਸਾ ਅਲੀ ਪਿਪਲਾਂ ਤੋਂ, ਪ੍ਰੋਗਰਾਮ ਕੋ ਪਸੰਦ ਵੀ ਕੀਤਾ ਹੀ ਨੇ, ਅਤੇ ਨਾਲ ਸਹੀ ਆਖਣੇ ਕਿ ਅਸਾਂ ਕੁਝ ਰਹੇ ਡੋੜਾ ਵੀ ਨਾਲ ਸੁਣਿਆ ਸਹੀ, ਤੁਹਾਨੂੰ ਡੋੜਾ ਵੀ ਸੁਣੇ ਸੂ, ਲੇਕਿਨ ਇੱਕ ਗੀਤ ਦੀ ਫਰਮਾਇਸ਼ ਵੀ ਆਈ ਪਈ ਹੈ, ਅਤੇ ਸਹੀ ਰਲ ਕੇ ਸੁਣਨੇ ਇਹ ਗੀਤ, ਵੱਲ ਸਹੀ ਤੁਹਾਡੇ ਨਾਲ ਖਿਲਗਾਪ ਦਾ ਸਿਲਸਿਲਾ ਜਾਰੀ ਰਹਿ ਸੀ।

ਜ਼ਮਾਂ ਖੁਸ਼ੀ ਗਿਸਤਾਂ ਦਸਰੂ ਸ਼ੁੰਡੂ ਮੁਸਕਾ ਲੈਲਾ ਲੈਲਾ ਲੈਲਾ ਨੁਗਰੇ ਚਿਸ਼ਾ ਮਾਤਮ ਮੈਂ ਸਿਚਨੋ ਨਿਕਲ ਕਣਕ ਮੈਂ ਸਿਚਨੋ ਮਾਤਾ ਕਮ ਰਾਲ ਨੰਨ ਚਿਕਮ ਦੇ ਬਿਲਕੁਲ ਬਮਾ ਤਖ ਠੀਕ ਠਾਕ ਕਾਲ ਕਵੀ ਮੈਸੇਜ ਬਰਾ ਤੱਕ ਹੋਈ ਕਰਾਨ ਲੈਲਨ ਬਜ਼ਮਾ ਖਿਰੇ ਪ੍ਰੋਗਰਾਮ ਵੀ ਫਵਾਨਾ ਮਾਂਦੀ ਪਟਾਂਗ ਮਾਂਦੀ ਸਬਾ ਸਵਿਆ ਨਰਾਸਮ ਸਕਚੀ ਬਸਤੇ ਤਾਸੂ ਜ਼ਮਾ ਖਬਰ ਨ ਮਨੇ ਔਰ ਚਿਕਲ ਸੁਖ ਦੇ ਚਾ ਖਬਰ ਨ ਮਨੀ ਨਵਸ ਵਿਆ ਚਿਕਮ ਦੇ ਅਗਾ ਖਾਮ ਅਖਾ ਵਿਆ ਗਜ਼ੀ